ਸੋਦਰ ਰਾਗ ਆਸਾ ਮਹਲ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ।

ਜੇਵੜ ਆਪ ਤੇਵੜ ਤੇਰੀ ਦਾਤ ਜਨ ਜਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ

ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸਤ ਸਿਧਾਨ ਠਾਉ ਕਰ ਤਲ ਤਰਿਆ।

ਜਿਸਨਾ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਨਾ।

ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ।

ਸਰਬ ਠੌਰ ਮੋਹ ਹੋ ਸਹਾਈ, ਦੁਸਤ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹੇ ਕੋ ਹਰਤਾ, ਦੁਸਤ ਦੁਖੀਅਨ ਕੋ ਛੈ ਕਰਤਾ। ਸ੍ਰੀ ਅਸਤੁ ਜਪੇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਖਾਲਸਾ ਸਾਧ ਸੰਗਤ ਜੀਓ। ਆਪ ਸਭਨਾਂ ਨੇ ਬੱਚੀ ਜਸਲੀਨ ਕੌਰ ਜੀ ਪਾਸੋਂ ਸੰਧਿਆ ਸਮੇਂ ਦੇ ਨਿਤਨੇਮ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਇਸੇ ਤਰ੍ਹਾਂ ਬੱਚੀ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀ, ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ ਜੀ। ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਜੀ, ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸੋ ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਤੈਰਾਕੀ ਜੀ ਦੇ ਪਾਸੋਂ ਸ਼ਬਦ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਭਗਵਤੀ ਜੀ ਕੀ ਪਾਤਸ਼ਾਹੀ ਦਾ ਸੁਵੀਮ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸਰਮਸਤਕ ਰੱਖਿਆ ਪਾਰ ਬ੍ਰਹਮ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਵ ਰੱਖਿਆ ਗੁਰਦਿਆਲ ਹੈ, ਭੈ ਦੁਖ ਬਿਨਾਸਨ ਹੈ, ਭਗਤ ਵਛਲਿਆ ਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ, ਭੂਰ ਦੁਖਿਅੰਗ ਅਨਗ ਹੱਤਿਅੰਗ ਜਨਮ ਦਾਰਿਦ੍ਰੰ ਮਹਾਂ ਬਿਖਿਆਦੰਗ ਮਿਟੰਤ ਸਗਲ ਮਿਟੰਤ ਸਗਲ ਸੁਮਰੰਤ, ਹਰਨਾਮ ਨਾਨਕ ਜੈ ਸਿ ਪਾਵ ਕਾਸ਼ਟ ਭਸਮੰ ਕਰੋਤ। ਸੋਰਠ ਮਹਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ ਜੋਗੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰਾਉ, ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਹਿ ਮਿਟਾਵੈ, ਸਿਮਰਾਉ ਜਸ ਸੰਭਰੀ ਕੈ, ਨਾਮ ਜਪਤਾ ਗਣਤ ਅਨੇਕੈ, ਵੀਰ ਪ੍ਰਾਨ ਸਿਮਰ ਸੁਧਾਖਿਰ, ਕਿਨੇ ਰਾਮ ਨਾਮ ਇਕਾਖਿਰ, ਕਿਨਕਾ ਏਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਨਿ ਨ ਆਵੈ, ਕੰਖੀ ਇਕ ਦਰਸ ਤੁਹਾਰੂ, ਨਾਨਕ ਸੰਗ ਮੁਹਿ ਉਦਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ, ਪ੍ਰਭ ਕੇ ਸਿਮਰਨ ਕਰਬ ਨ ਬਸਾਇ, ਪ੍ਰਭ ਕੇ ਸੰਗ ਦੁਖ ਜਮ ਨਸਾਇ, ਪ੍ਰਭ ਕੇ ਸੰਗ ਕਾਲ ਪਰ ਹਰਾਇ, ਪ੍ਰਭ ਕੇ ਸਿਮਰਨ ਦੁਸਮਣ ਟਰਾਇ, ਪ੍ਰਭ ਸਿਮਰਤ ਕਹਿ ਬਿਘਨ ਨ ਰਾਗੈ, ਪ੍ਰਭ ਕੇ ਸਿਮਰਨ ਆਨੰਦ ਨ ਜਾਗੈ, ਪ੍ਰਭ ਕੇ ਸਿਮਰਨ ਭਾਵ ਨਾ ਵਿਆਪੈ, ਪ੍ਰਭ ਕੇ ਸੰਗ ਦੁਖ ਨਾ ਸੰਤਾਪੈ, ਪ੍ਰਭ ਕੇ ਸਿਮਰਨ ਸਾਧਕ ਸੰਗ ਸਰਵਨ ਧਾਨ ਨਾਨਕ ਹੈ ਰੰਗ, ਪ੍ਰਭ ਕੇ ਸਿਮਰਨ ਰੇਤ ਸਿਧ ਨਾਮ ਨਿਰਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿੰਸਾ ਦੂਜਾ, ਪ੍ਰਭ ਕੇ ਸਿਮਰਨ ਤੀਰਥੇ ਸਨਾਨੀ, ਪ੍ਰਭ ਕੇ ਸਿਮਰਨ ਦਰਗਹ ਮਾਨੀ, ਪ੍ਰਭ ਕੇ ਸਿਮਰਨ ਹੋਏ ਸੁਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ, ਸੇ ਸਿਮਰਹ ਜਨਾਬ ਸਿਮਰਾਇ, ਨਾਨਕ ਤਾ ਕਲਾ ਗੋਪਾਈ, ਪ੍ਰਭ ਕੇ ਸਿਮਰਨ ਸਭਤੀ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸਨਾ ਬੋਝਾਇ, ਪ੍ਰਭ ਕੇ ਸਿਮਰਨ ਸਭ ਕੇਸ ਸੋਝਾਇ, ਪ੍ਰਭ ਕੇ ਸਿਮਰਨ ਨਾਹ ਜਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨਾਸਾ, ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ, ਪ੍ਰਭ ਜੀ ਵਸਨ ਸਾਧੁ ਗ੍ਰਸਨ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਸਿਮਰੈ ਸੀ ਧਨਵੰਤੀ, ਪ੍ਰਭ ਸਿਮਰੈ ਸੀ ਪਤਵੰਤੀ, ਪ੍ਰਭ ਸਿਮਰੈ ਸੀ ਜਨ ਪ੍ਰਵਾਨ, ਪ੍ਰਭ ਕੇ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕੇ ਸਿਮਰਹਿ ਸੀ ਬੇ ਮਹਤਾ ਜੀ, ਪ੍ਰਭ ਕੇ ਸਿਮਰਹਿ ਸੀ ਸਰਬ ਕੀ ਰਾਜੀ, ਪ੍ਰਭ ਕੇ ਸਿਮਰਹਿ ਸੀ ਸੁਖਵਾਸੀ, ਪ੍ਰਭ ਕੇ ਸਿਮਰਹਿ ਸਦਾ ਬਨਾਸੀ, ਸਿਮਰੰਤੀ ਰਾਗ ਜਨਾਬ ਦਇਆਲਾ, ਨਾਨਕ ਜਨ ਕੀ ਮੰਗਲ ਵਾਲਾ, ਪ੍ਰਭ ਕੋ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤਨ ਸਤਿ ਬਰਹਾਰੀ, ਪ੍ਰਭ ਕੋ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹਿ ਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੇਰੇ, ਸੰਤ ਕਿਰਪਾ ਤੇ ਆਨੰਦ ਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹਨਾ ਝੂਰੇ, ਪ੍ਰਭ ਕੇ ਸਿਮਰਨ ਹਰਿ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਹਚਰਾਸਨ, ਪ੍ਰਭ ਕੇ ਸਿਮਰਨ ਕਮਰ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਜਨਕਾਰ, ਸੁਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਵੀ ਦੇ ਉਪਾਇ, ਹਰ ਸਿਮਰਨ ਪਏ ਸਿਧ ਜਦੀ ਦਾਤੀ, ਹਰ ਸਿਮਰਨ ਨੀਚ ਚਹ ਕੁੰਟ ਜਾਤੀ, ਹਰਿ ਸਿਮਰਨ ਧਾਰਿ ਸਭ ਧਰਨ, ਸਿਮਰ ਸਿਮਰ ਹਰਿ ਕਾਰਨ ਕਰਨਾ, ਹਰਿ ਸਿਮਰਨ ਕੀਉ ਸਗਲ ਓਕਾਰ, ਹਰਿ ਸਿਮਰਨ ਮਹਿ ਨਿਰੰਕਾਰ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨ ਘਾਟ ਕਰਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕੀ ਪ੍ਰਭ ਸਾਥ, ਅਸ਼ਟਪਦੀ ਜਹਮਾਤ ਪਿਤਾ ਸੁਤਮੀਤ ਨ ਪਾਈ, ਮਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਪਾਇਆ ਦੂਤ ਜਮਦਰ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਤੁਪੈਰੀ, ਹਰਿ ਕੋ ਨਾਮ ਕਿਨ ਮਾਹਿ ਉਦਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰ, ਹਰਿ ਕੋ ਨਾਮ ਕੂੜ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪੈਵ, ਸੂਖ ਕਨੇਰੇ ਸਗ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰਿ ਕੋ ਨਾਮ ਜਪ ਦੋਇ ਸੁਖੀਆ, ਲੱਖ ਕਰੋਰੀ ਬੰਧਨ ਪਰ ਹਰਿ ਕੋ ਨਾਮ ਜਪ ਤਨਹਿ ਤਰ, ਅਨਕ ਮਾਇਆ ਰੰਗ ਦੇਖਣਾ ਬੁਝਾਵੈ, ਹਰਿ ਕੋ ਨਾਮ ਜਪ ਆਗ ਆਵੈ, ਜਿਹ ਮਾਰ ਗਿਹੁ ਜਾਤ ਅਕੇਲਾ, ਤਹਿ ਹਰ ਨਾਮ ਸੰਘੋ ਸੁਹੇਲਾ, ਸਦਾ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਘੂਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਵਿਘਨ ਜਹ ਆਇ ਸੰਗਾਰ, ਹਰਿ ਕੋ ਨਾਮ ਤਤਕਾਰ ਉਧਾਰ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਾਉ ਮੈਲਾ ਮਰ ਕਬਹੁ ਨ ਤੋਇ, ਹਰਿ ਕੋ ਨਾਮ ਕੂੜ ਪਾਪ ਖੋਇ, ਐਸਾ ਨਾਮ ਜਪ ਮਨ ਰੰਗ, ਨਾਨਕ ਪਾਈਐ ਸਾਧਕ ਸੰਗ ਜਿਹ ਮਾਰਗ ਕੀ ਗਣੇ ਜਹਨ ਕੋਸਾ, ਹਰਿ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈੜੈ ਮਹੰਦ ਗੁਬੈਰ, ਹਰਿ ਕਾ ਨਾਮ ਸੰਗ ਉਜੀਅਰ, ਜਹ ਪੰਥ ਤੇਰਾ ਕੋ ਨ ਸੰਜਾਨੂ, ਹਰਿ ਕਾ ਨਾਮ ਤਹਿ ਨਾਰ ਪਛਾਨੂ, ਜਹ ਮਹਾ ਪਾਇਆ ਤਵਤ ਬਹੁ ਕਾਮ, ਤਹਿ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ,
ਜਹ ਤ੍ਰਿਖਾ ਮਨ ਤੁਜਾ ਕਰਖੈ ਤਿਹ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕਾ ਮਨ ਵਿਸਰਾਮ। ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਉਦਰੇ ਜਨ ਕੋਟ। ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਹਰਿ ਔਖਦ ਸਾਧ ਕਮਾਇਤ। ਹਰਿ ਜਨ ਕੇ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦੈਨ। ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਬੀਕੈ। ਹਰਿ ਕਾ ਨਾਮ ਜਨ ਕਉ ਮੁਕਤ ਜੁਗਤ, ਹਰਿ ਕੇ ਨਾਮ ਜਨ ਕਉ ਤ੍ਰਿਪਤ ਭੁਗਤ। ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰਿ ਨਾਮ ਜਪਤ ਕਉ ਪਰ ਨ ਭੰਗ। ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ। ਹਰਿ ਕਾ ਨਾਮ ਜਨ ਕਾ ਭੋਗ ਜੋਗ, ਹਰਿ ਨਾਮ ਜਪਤ ਕਾਛ ਨਾਹਿ ਵਿਯੋਗ। ਜਨ ਰਾਤਾ ਹਰਿ ਨਾਮ ਕੀ ਸੇਵਾ, ਨਾਨਕ ਪੂਜਾ ਹਰਿ ਹਰਿ ਦੇਵਾ। ਹਰਿ ਹਰਿ ਜਨ ਕਾ ਮਾਲਕ ਜੀਨਾ, ਹਰਿ ਧਨ ਜਨ ਕੋ ਪ੍ਰਭ ਦੀਨਾ। ਹਰਿ ਹਰਿ ਜਨ ਕਾ ਊਟ ਸਤਾਣੀ, ਹਰਿ ਪ੍ਰਤਾਪ ਜਨ ਵਰਨਾ ਜਾਣੀ। ਓਤ ਪੋਤ ਜਨ ਹਰਿ ਰਸ ਰਾਤੀ, ਸੁਨ ਸਮਾਦ ਨਾਮ ਰਹਿਮਤੀ। ਆਸ਼ਪਹਿਰ ਜਨ ਹਰਿ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ। ਹਰਿ ਕੀ ਭਗਤ ਮੁਕਤ ਬਹੁ ਕਰੀ, ਨਾਨਕ ਜਨ ਸੰਕੇਤ ਤਰਿ ਪਾਰ ਜਾ। ਤੇਹੋ ਹਰਿ ਕੋ ਨਾਮ ਕਾਮ ਤੀਨ, ਹਰਿ ਹਰਿ ਗੁਣ ਗਾਮ ਸਭ ਤੀ ਉਤਮ। ਹਰਿ ਕੀ ਕਥਾ ਨਾਮ ਸੁਨਤ, ਦਰਦ ਦੁਖ ਲਥਾ ਨਾਮ ਕੀ ਮਹਿਮਾ। ਸੰਤ ਰਤ ਵਾਸਾ, ਸੰਤ ਪ੍ਰਤਾਪ ਤੁਰ ਸਭ ਨਸੈ। ਸੰਤ ਕਾ ਸੰਗ ਬੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੀ ਆਈ ਹੈ। ਨਾਮ ਤੁਰ ਕਾ ਸ਼ਰਣਾ ਹੋਏ, ਨਾਨਕ ਗੁਰਮੁਖ ਨਾਮ ਪਾਵੈ। ਜਨ ਕੋ ਇਸ ਲੋਕ ਬਹੁ ਸਾਸਤ੍ਰ ਵਸੈ, ਮਰਤੀ ਪੇਖੇ ਸਰਬ ਟਡੋਰ। ਪੂਜਸ ਨਾਹੀ ਹਰਿ ਹਰਿ, ਨਾਨਕ ਨਾਮ ਅੰਬੋ ਰਾਸ਼ਟਰਪਤੀ। ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ। ਜੋਗ ਵਿਆਸ ਕਰਮ ਤ੍ਰਾਮ ਕਿਰਿਆ, ਸਕਲ ਤਿਆਗ ਬਨਵਧੀ। ਫਿਰ ਅਨੁਕ ਪ੍ਰਕਾਰ ਕੀਏ, ਬਹੁ ਜਤਨਾ ਪੁਨ ਦਾਨ ਹੋਮੇ। ਬਹੁ ਰਤਨਾ ਸਰੀਰ ਕਟਾਇ ਹੂੰ ਮੈਂ ਕਰ ਰਾਤੀ, ਵਰਤ ਨੇਮ ਕਰੈ ਵਹ ਪਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਆਏ ਕਬੈ। ਨੌ ਖੰਡ ਪ੍ਰਥਮੀ ਫਿਰੈ, ਚਿਰ ਜੀਵੈ ਮਹਾ ਉਦਾਸ। ਤਪੀ ਸਰਥੀ ਵੈਗਨ ਵਾਹੀ, ਹੁਮਤ ਪ੍ਰਾਨ ਕਨਕ ਸਵ ਹੈਵਰ ਭੂਮਦਾਨ। ਨਿਆਵਲੀ ਕਰਮ ਕਰੈ ਵਹ ਆਸਨ, ਜੈਨ ਵੈਰਕ ਸੰਜਮ ਅਤਿ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਉ ਪੀ ਹਉ ਮੈਂ ਮੈਲ ਨਾ ਜਾਵੈ। ਹਰਿ ਕੇ ਨਾਮ ਸਮ ਸਰਕਸ਼ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ। ਮਨ ਕਾਮਨਾ ਤੀਰਥ ਦੇਹ ਛੁਟਾਇ, ਗਰਭ ਗਮਾ ਨਮੰਤ ਹੁਟੈ। ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤੰਤ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੀ ਕਬਹੁ ਨਾ ਵਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਇ ਕਾਚੀ ਪੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੀ ਪਤਤ ਬਹੁ ਮੂਚ। ਬਹੁਤ ਸਿਆਣਪ ਜਮ ਕਾ ਪਾਉ ਬਿਆ, ਭਿਆਨਕ ਜਤਨ ਕਰ ਤ੍ਰਿਸਨਾ ਤ੍ਰਾਪੈ। ਪੀਖ ਅਨੇਕ ਅਗਨ ਬੂਜੈ, ਕੋਟਿ ਉਪਾਵ ਦਰਗਨ ਸਿਜੈ। ਛੂਟ ਸਨਾਹੀ ਊਬ ਪੈਰ, ਮੋਹਿ ਬਿਆ ਪਹਿਮਾਇਆ ਜਾ। ਰਵਰ ਕਰਤੂ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹਿ ਮਾਇ। ਹਰਿ ਕਾ ਨਾਮ ਜਪਤ ਦੁਖ ਜਾਇ, ਨਾਨਕ ਬੋਲੇ ਸਹਿਜ ਸੁਭਾਇ। ਚਾਰ ਪਦਾਰਥ ਜੇ ਕੋ ਮਾਂਗੈ, ਸਾਧ ਜਨ ਕਿਸੇ ਵੈ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰਿ ਹਰਿ ਨਾਮ ਹਿਰਦੈ ਸਾਧ ਗਾਵੈ। ਜੇ ਕੋ ਆਪਣੀ ਸੋਭਾ ਰੋਰੈ, ਸਾਧ ਸੰਗ ਇਹ ਹਉਮੈ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨ ਕੀ ਸਰਣੀ ਪਾਰੈ। ਜਿਹ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾ ਕਾ ਬਰ ਬਰ ਜਾਸਾ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾ ਕੋ ਮਿਟੇ ਅਭਿਮਾਨ। ਆਪਸ ਕਉ ਜੋ ਜਾਣੈ ਨੀਚੈ, ਸੋ ਗਣਿਆ ਸਭ ਤੀ ਊਚੈ। ਜਾ ਕਾ ਮਨ ਹੋਇ ਸਗਲ ਕਿਰੀਨਾ, ਹਰਿ ਹਰਿ ਨਾਮ ਤਿਨ ਘਟ ਘਟ ਚੀਨਾ। ਮਨ ਆਪਣੀ ਤੇ ਬੁਰਾ ਮਿਟਾਨਾ, ਪੀਖੈ ਸਗਲ ਸ੍ਰੇਸ਼ਟ ਸਾਜਨਾ।

ਸਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੀ ਅੰਤਰ ਜਾਮੀ ਆਪਣੀ ਗਾਤ ਵਿੱਚ ਜਨ ਹਾਪਿ ਆਪਣ ਸੰਗ ਆ ਪ੍ਰਭ ਰਾਤੀ ਤੁਮਰੀ ਉਸਤਦ ਤੁਮ ਦੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੀ ਘਾਟ ਵਸ ਹਰਿ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਚੀਤ ਰਾਖ ਨਾਨਕ ਨਿਭਿ ਨਾਰ ਪਰੀ ਰਮਈਆ ਕੇ ਗੁਣਚੇਤ ਪਰਾਨੀ ਕਵਨ ਬੂਲਤੇ ਕਵਨ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸੀਗਾਰਿਆ ਗਰਭਗਨ ਮਹਿ ਜਿਨ ਹੈ ਉਭਾਰਿਆ ਬਾਰ ਵਿਵਸਥਾ ਤੋ ਜਹ ਪਿਆਰਾ ਦੂਤ ਭਰ ਜੋਬਨ ਭੋਜਨ ਸੁਖ ਸੂਤ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆ ਉਹ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨਾ ਬੁਝ ਜਾ ਬਖਸ਼ ਰਿਹੋ ਤਉ ਨਾਨਕ ਸਿਰ ਜਾਇ ਜਿਹ ਪ੍ਰਸਾਦ ਤਾਰੂ ਉਪਰ ਸੁਖ ਵਸੈ ਸਤ ਪ੍ਰਾਤ ਮੀਤ ਬਨਤਾ ਸੰਘ ਸਹਿਨ ਜਿਹ ਪ੍ਰਸਾਦ ਪੀ ਵਹਿਨ ਸਿ ਤਰ ਜਲਾ ਸੁਖਦਾਈ ਪਵਨ ਪਾਵਿ ਕਮਲਾ ਜੇ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤ ਰਸਨਾ ਤੇ ਸਹਿ ਤਿਆਗ ਅਵਰ ਸੰਗ ਰਚਨਾ ਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਲਿਹੁ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨ ਕਰੈ ਗੁਵਾਰ ਜਾਗੀ ਸੇਵਾ ਨਵਨਤ ਪਾਵੈ ਤਸ ਮੂੜਾ ਮਨ ਹਿਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਕੋ ਅੰਧਾ ਜਾਂਤ ਦੂਰੇ ਜਾਗੀ ਟਹਿਲ ਪਾਵੈ ਦਰਗਹ ਮਾਨ ਤਿਸਹਿ ਬਸਾਰੈ ਮੁਕਦਿਆ ਜਾਨ ਸਦਾ ਸਦਾ ਇਹੋ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌੜੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾ ਨੈ ਛੋੜ ਜਾਏ ਤਿਸ ਕਾ ਸਰਾਮ ਕਰੈ ਸੰਗ ਸਹਾਇ ਦਹ ਪਰ ਹਰੈ ਚੰਦਨ ਦੀ ਪਿਉ ਤਾਰੈ ਤੋਏ ਕਰ ਤਵ ਪ੍ਰੀਤ ਪਸਮ ਸੰਗ ਹੋਇ ਅੰਧਕੂਪ ਮਹਿ ਪਤਤ ਬਿਕਰਾ ਨਾਨਕ ਕਾਲ ਲਿਹੁ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪੁਚਾਰਾ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪੈ ਲੂਪ ਸਵੈਨ ਅੰਤਰ ਅਗਨ ਬਾਹਰ ਤਾਂ ਸੁਆਹ ਗਰ ਪਾਥਰ ਕੈਸੇ ਤਰਿਆ ਥਾ ਜਾ ਕੇ ਅੰਤਰ ਬਸ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੋਨ ਅੰਧਾ ਕੈਸੇ ਮਾਰਗ ਪਾਵੇ ਕਰ ਗਹਿ ਲਿਹੁ ਓੜ ਨਿਵਹਾਵੈ ਕਹਾਂ ਬੁਝਾਰਤ ਪੂਜਾ ਡੋਰਾ ਨਿਸ ਕਹੀਆ ਤਉ ਸਮਝੈ ਪੂਰਾ ਕਹਿ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਿ ਗਲ ਪਰਬਤ ਪਰ ਪਵਨ ਨਹੀਂ ਹੋ ਦੁਖਾ ਸਗਾਵੈ ਨ ਕਰਤਾਰ ਕਰਣਾਵੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੈ ਨ ਚੀਤ ਜੋ ਵੈ ਰਾਈ ਤਾਸ ਪ੍ਰੀਤ ਬਲੁਐ ਕੇ ਗ੍ਰਹਿ ਪੀਤਰ ਬਸੈ ਅਨੰਦ ਕੀ ਮਾਇਆ ਰੰਗ ਰਸੈ ਦ੍ਰਿੜ ਕਰਮਾਨ ਮਨ ਪ੍ਰਤੀਤ ਕਾਰਨ ਆਵੈ ਮੂੜੀ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀਓ ਪਿੰਡ ਸਾਹਿਬ ਤੇਰੀ ਰਾਸ ਉਮਾਤ ਪਿਤਾ ਹਮ ਬੈਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਕਨੇਰੇ ਕੋਈ ਨਾ ਜਾਣਾ ਤੁਮਰਾ ਤੂੰ ਚੇ ਤੂ ਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮੈਂ ਤੁਮੇ ਜਾਨੀ ਨਾਨਕ ਦਾ ਸਦਾ ਕੁਰਬਾਨ ਸਲੋਕ ਦੀਨ ਹਰਿ ਪ੍ਰਭ ਛੋੜ ਕੇ ਲਾਗੇ ਹਨ ਸੋ ਆਈ ਨਾਨਕ ਕਹੂ ਨਾ ਸੀ ਜਾਈ ਬਿਨ ਨਾਵੇਂ ਪਤ ਜਾਇ ਅਸ਼ਟਪਦੀ ਦਸ ਵਸਤੂ ਲਿ ਪਾਛਾ ਪਾਵੇ ਇੱਕ ਵਸਤ ਕਾਰਨ ਵਿਖੋਟ ਗੁਆਵੇ ਇੱਕ ਪੀ ਨਾ ਦੇ ਦਸ ਪੀ ਹਿਰ ਦੇ ਤਾ ਮੂੜਾ ਕਹੂ ਕਹਾ ਕਰੇ ਜੇ ਠਾਕੁਰ ਸੋ ਨਾਹੀਂ ਚਾਰਾ ਤਾਕੋ ਕੀਜਾ ਸਦ ਨਮਸਕਾਰਾ ਜਾ ਕੇ ਮਨ ਲਗ ਪ੍ਰਭ ਮੀਠਾ ਸਰਬ ਸੁਖ ਤਾਹ ਮਨ ਬੂਠਾ ਜਿਹ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਗਣਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤ ਆਨੰਦ ਵਿਲਾਸ ਆਪਣੀ ਅਮਾਨ ਕਹਿ ਬਹੁਰ ਸਾਹੂ ਦੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨਾ ਮਾਥੇ ਉਸਤੇ ਚੌਗਨ ਕਰੇ ਨਿਹਾਰ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਤ ਮਾਇਆ ਕੀ ਹੀਰ ਸਰਪਰਵਤ ਜਾਨ ਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਊਹ ਬਿਨਸੈ ਹੁਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਵਟ ਰਹੀ ਉਹ ਤਹਾਂ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾ ਕਉ ਹਾਥ ਨਾ ਆਵੈ ਕੀ ਹਾਂ ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਰਮਾਰ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਤਰੂਹ ਮੂਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ
ਅਸਥਿਰ ਭਗਤ ਸਾਧ ਕੇ ਸਰਣ, ਨਾਨਕ ਜਾਪ ਜਪ ਜੀਵੈ ਹਰਿ ਕੇ ਚਰਨ, ਮਿਥਿਆ ਸ੍ਰਵਨ ਪਰਨੰਦਾ ਸੁਨ ਹੈ, ਮਿਥਿਆ ਹਸਤ ਪਰ ਤਰਬ ਕਵ ਹਿਰ ਹੈ, ਮਿਥਿਆ ਨੇਤਰ ਪ੍ਰੀਖਤ ਪਰ ਤ੍ਰਿਯ ਰੂਪਾਦ, ਮਿਥਿਆ ਰਸਨ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਾਨ ਪਰ ਲੋਭ ਭਾਵੈ, ਮਿਥਿਆ ਤਾਨ ਨਿਹ ਪਰ ਪੁਕਾਰਾ, ਮਿਥਿਆ ਬਾਸ ਲੀਤ ਵਿਕਾਰਾ, ਬਿਨ ਬੁਝੀ ਮਿਥਿਆ ਸਭ ਭਈ, ਅਸਫਲ ਦੇਹ ਨਾਨਕ ਹਰਿ ਹਰਿ ਨਾਮ ਲਈ, ਬਿਰਥ ਸਾਗਤ ਕੀ ਆਰਜਾ, ਸਾਜ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤ ਤਕ ਦੁਰਗੰਧ, ਬਿਨ ਸਿਮਰਨ ਦਿਨ ਰੈਨ ਬ੍ਰਥਾ ਬਿਹਾਈ, ਮੇਘ ਬਿਨਾ ਜੁ ਖੇਤੀ ਜਾਈ, ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ, ਜੋ ਕਿਰਪਨ ਕੀ ਨਰਾਰਥ ਦਾਮ, ਧਨ ਧਨ ਤੀ ਜਨ ਜਿਹ ਘਾਟ ਵਸਿਓ ਹਰਿ ਨਾਮ, ਨਾਨਕ ਤਕ ਬਲ ਬਲ ਜਾਉ, ਰਹਿ ਤਿਵਰ ਕਾ ਸ਼ਬਰ ਕੁਮਾਵਤ, ਮਨ ਪ੍ਰੀਤ ਮੁਖਮ ਗਣ ਲਾਵਤ, ਜਾਨਨ ਹਾਰ ਪ੍ਰਭੂ ਪ੍ਰਵੀਨ, ਬਾਹਰ ਪੇਹਨਾ ਕਾਹੂ ਭੀਨ, ਅਵਰ ਉਪਦੇਸ ਆਪਣਾ ਕਰ ਆਵਤ, ਜਾਵਤ ਜਨਮ ਮਹਾਰਾਜ, ਜਿਸਕੇ ਅੰਤਰ ਬਸਾ ਨਿਰੰਕਾਰ, ਤਿਸਕੀ ਸਿਖ ਤਰਾ ਸੰਸਾਰ, ਜੋ ਤੂੰ ਭਾਨੇ ਤੁਨ ਪ੍ਰਭ ਜਾਤਾ, ਨਾਨਕ ਜਨ ਚਰਨ ਪ੍ਰਾਤਾ, ਪ੍ਰਭੂ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪ ਹਮਾਨੇ, ਆਪ ਹੈ ਆਪ ਆਪ ਕਰਤਨ ਬੀਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੀਰਾ, ਉਪਾਵ ਸਿਆਨ ਸਗਲ ਤੇ ਰਹਿਤ, ਸਭ ਕਹ ਜਾਣੇ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਈ, ਥਾਨ ਥਨੰਤਰ ਰਹਿਆ ਸਮਾਈ, ਸੋ ਸੇਵਕ ਜਿਹ ਕਿਰਪਾ ਕਰੀ, ਨਿਮਖ ਨਿਮ ਜਬ ਨਾਨਕ ਕਰੀ, ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਸ਼ਕਤੀ ਹਮਰਤ ਖਾਹੇ, ਤਿਸ ਠਾਕੁਰ ਕੋ ਰਖ ਮਨ ਵਾਹੇ, ਜੇ ਪ੍ਰਸਾਦ ਸੁਗੰਧਤ ਤਨ ਰਾਵੈ, ਤਿਸਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਇ ਸਦਾ ਮਨੰਦਰ, ਜੇ ਪ੍ਰਸਾਦ ਗ੍ਰਿਹ ਸੰਗ ਸੁਖ ਵਸਨਾ, ਆਠ ਪੈਰ ਸਿਮਰਹ ਦਸਰਸਨਾ, ਜੇ ਪ੍ਰਸਾਦ ਰੰਗ ਰਹਿ ਭੋਗ ਨਾਨਕ ਸਦਾ ਧਿਆਈ, ਧਿਆਵਨ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਹੈ, ਤਿਸੈ ਤਿਆਗ ਕਦਰ ਲੁਭਾਵੈ, ਜੇ ਪ੍ਰਸਾਦ ਸੁਖ ਸੇਜ ਸੋਏ ਜੈ, ਮਨ ਆਠ ਪਹਿਰ ਤਾਕਾ ਜਹ ਗਾਵੀ ਜੈ, ਜੇ ਪ੍ਰਸਾਦ ਤੁਜ ਸਭ ਕੋ ਮਾਨੈ, ਮੁਖ ਤਾਕੂ ਜਸ ਰਸਨ ਬਖਾਨੈ, ਜੇ ਪ੍ਰਸਾਦ ਤੁਰ ਰਹਿਤਾ ਧਰਮ ਸਦਾ ਧਿਆਈ, ਕਿਉਲ ਪਾਰ ਬ੍ਰਹਮ ਪ੍ਰਭ ਜੀ ਜਬਤ ਦਰਗਹ ਮਾਨ ਪਾਵੈ, ਨਾਨਕ ਪਾਦ ਸੇਤੀ ਕਰ ਜਾਵੈ, ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵ ਤਿਸ ਨਾਮ ਸਨੇਹ, ਜੇ ਪ੍ਰਸਾਦ ਤੇਰਾ ਉਲਾ ਰਹਿ ਮਾਨਸਿਕ ਪਾਵੈ, ਹਰ ਹਰ ਜਹ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਤਰ ਢਾਕੀ, ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ, ਜੇ ਪ੍ਰਸਾਦ ਤੁਜ ਕੂ ਨਾ ਪਾਹੂ, ਚੈ ਮਨ ਸਾਹ ਸਾਹ ਸਿਮਰੋ ਪ੍ਰਭ ਉਚੇ, ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਕੀ ਭਗਤ ਕਰੇ, ਜੇ ਪ੍ਰਸਾਦ ਆਪ ਭੂਖਨ ਪਹਿਰੀ, ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜਾਏ, ਜੇ ਪ੍ਰਸਾਦ ਅਸਭ ਹਸਤਾ ਸਵਾਰੀ, ਮਨ ਤੇ ਪ੍ਰਭ ਕਹੋ ਕਬੂ ਨਾ ਵਿਸਾਰੇ, ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ, ਪੁਰੇ ਪ੍ਰਭ ਆਪਣੇ ਮਨ, ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠ ਸਤ ਸਹਿ ਧਿਆਈ, ਤਸਹਿ ਧਿਆਈ ਜੇ ਕਾ ਲਖੈ, ਹਾਊ ਹਾ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰਹਿ ਪੁਨ ਬਹੁ ਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਨੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਾ ਸਾਸ ਸਾਹ ਚਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰ ਸਦਾ ਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ, ਨਾਨਕ ਜਸ ਕਹੈ, ਜੇ ਪ੍ਰਸਾਦ ਸੁਣਹਿ ਕਰਨ ਨਾਦ, ਜੇ ਪ੍ਰਸਾਦ ਪੀਖੈ ਬਿਸਮਾ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚਰਹਿ, ਜੇ ਪ੍ਰਸਾਦ ਸੰਪੂਰਨ ਫਰੈ, ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ ਹੈ, ਸਭ ਪ੍ਰਭ ਤਿਆਗ ਅਵਰ ਕਤ ਲਾਗ, ਗੁਰਪ੍ਰਸਾਦ ਨਾਨਕ ਮਨ ਜਾਗ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕਉ ਮੂਲ ਨਾ ਮਨ ਹੁਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਵਰੀ, ਮਨ ਮੂੜ ਤੂੰ ਤਾਕੋ ਜਾਵ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਸਾ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵੈ ਹਸਾਜਰੇ, ਮਨ ਮੇਰੇ ਤੂੰ ਤਾਸੁਰਾ, ਜਿਹ ਪ੍ਰਸਾਦ ਸਭ ਕੀ ਗਾਤ ਹੋਏ, ਨਾਨਕ ਜਾਪ ਜਪੈ ਜਪ ਸੋ ਆਪ ਜਪਾਈ, ਜਪੈ ਸੋ ਨਾਵ ਆਪ ਗਾਵਾਈ, ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾ, ਪ੍ਰਭੂ ਦਇਆ ਦੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਾ ਤੂ ਤੁਮ ਹੋਏ, ਸਰਵ ਨਿਧਾਨ ਪ੍ਰਭ ਤੇਰੀ ਮਾਇਆ, ਆਪ ਕਛੂ ਨਾ ਕਿਨਹੁ ਲਾਇਆ, ਜੇਤ ਜਿਤ ਲਾਭ ਤਿਤ ਲਗਹਿ ਹਰ ਨਾਥ, ਨਾਨਕ ਇਨਕਾ ਕਛੂ ਨਹਾ, ਸਲੋਕ ਅਗਮ ਆਗਾਤ, ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਖਤਾ ਹੋਈ ਸੁਨਮੀਤਾ, ਨਾਨਕ ਬਿਨਵੰਤਾ, ਸਾਧ ਜਨਕ ਕੀ ਆਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮੁਖੂਜਲ ਹੋਤ, ਸਾਧ ਸੰਗ ਮਤ ਸਗਲੀ ਖੋਤ, ਸਾਧਕ ਸੰਗ ਮਿਟੈ ਅਭਿਮਾਨ, ਸਾਧ ਸੰਗ ਪ੍ਰਗਟੈ ਸੋ ਗਿਆਨ, ਸਾਧਕ ਸੰਗ ਬੁਝੈ ਪ੍ਰਭ ਨੀਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧਕ ਸੰਗ ਪਾਇ ਨਾਮ ਰਤਨ, ਸਾਧਕ ਸੰਗ ਏਕ ਪ੍ਰਜਤਨ, ਸਾਧਕੀ ਮਹਿਮਾ ਵਰਨਾ ਕੌਣ ਪ੍ਰਾਣੀ, ਨਾਨਕ ਸਾਧਕ ਸੁਭਾ ਪ੍ਰਭ ਮਾਹ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ, ਸਾਧਕ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਹਿ ਪੁੰਚਾ, ਸਾਧ ਸੰਗ ਹੋਈ ਸਭ ਕੀ ਰੇਨ,
ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੁ ਧਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਭੇਨ ਸਾਧ ਸੰਗ ਨਾਨੁ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕੇਸ ਸਿਉ ਨਹਿ ਬੈਰ ਸਾਧ ਸੰਗ ਨਾ ਬੀਗਾ ਪੈਰ ਸਾਧ ਸੰਗ ਨਾਹਿ ਕੋ ਮੰਦ ਸਾਧ ਸੰਗ ਜਾਨੇ ਪਰਮਾਨੰਦ ਸਾਧ ਸੰਗ ਨਾਹਿ ਹਉਤਾ ਸਾਧ ਸੰਗ ਤਾਜਾ ਸਭ ਆਪ ਆਪੇ ਜਨ ਸਾਧ ਵਡਾਇ ਨਾਨਕ ਸਾਧ ਪ੍ਰਭੂ ਬਨਾਇ ਸਾਧ ਸੰਗ ਨਾ ਕਬੂ ਸੁਤਾਵੈ ਸਾਧ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤ ਅਗੋਚਰ ਰਹਿ ਸਾਧੂ ਕੈ ਸੰਗ ਅਜਾਰ ਸਹ ਸਾਧ ਸੰਗ ਵਸ ਥਾਨ ਉਚੈ ਸਾਧੂ ਕੈ ਸੰਗ ਮਹਿਰ ਪਾਹੂ ਚੈ ਸਾਧਕ ਸੰਗ ਦ੍ਰਿੜਾ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧੂ ਸੰਗ ਪਾਇਓ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧੂ ਸੰਗ ਸਭ ਕੁਰੇ ਅਧਾਰ ਸਾਧ ਸੰਗ ਸਾਜਨ ਵੀਰ ਕੁਟਾਮ ਨੇ ਹਤਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਤੰਤੇ ਸਭ ਕੁਵਰ ਸਾਵੈ ਸਾਧ ਸੰਗ ਧਰਮ ਰਾਈ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵੈ ਸਾਧੂ ਕੈ ਸੰਗ ਪਾਇ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਵ ਥਾਨ ਗਾਮ ਨਾਨਕ ਸਾਧੂ ਸੰਗ ਸਭ ਜਨਾਮ ਸਾਧੂ ਸੰਗ ਨਹਿ ਕਛੁ ਕਾਲ ਦਰਸ਼ਨ ਪੀੜਤ ਹੋਦਨ ਹੈਲ ਸਾਧੂ ਸੰਗ ਕਲੂਖਤ ਹਰ ਸਾਧੂ ਸੰਗ ਨਰਕ ਪਰ ਹਰ ਸਾਧਕ ਸੰਗ ਹਉ ਹੈ ਸੋਹਿਲ ਸਾਧ ਸੰਗ ਵਿਸਰਤ ਹਰ ਮੇਲ ਜੋ ਇੱਛਾ ਸੋਈ ਫਲ ਪਾਵੈ ਸਾਧੂ ਸੰਗ ਨ ਬਿਰਥ ਜਾ ਪਾਰ ਬ੍ਰਹਮ ਸਾਧੁਰ ਦਵਸੈ ਨਾਨਕ ਉਦਰੈ ਸਾਧੂ ਸੁਨ ਰਸੈ ਸਾਧੁ ਸੰਗ ਸੁਨੋ ਹਰ ਨਾਮ ਸਾਧ ਸੰਗ ਹਰ ਕੀ ਗੁਣ ਗਾਇਉ ਸਾਧੂ ਸੰਗ ਨ ਮੰਤ ਵਿਸਰੈ ਸਾਧ ਸੰਗ ਸਰ ਪਰ ਨਿਹਤਰ ਸਾਧੂ ਸੰਗ ਲੱਗੈ ਪਰ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹੁਮਾਰੀ ਸਾਧਕ ਸੰਗ ਮੇਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਨ ਹਜੇ ਤਾ ਸੁਨ ਹੈ ਤੀਤਾ।

ਨਾਮ ਕਲਿਆਣ ਜੂ ਮੰਗਲ ਗੁਣ ਗਾਇਮ ਕਾਹੂ ਜੁਗਤ ਕਿਦੈ ਨਾ ਪਾਈਐ ਧਰਮ ਨਾਨਕ ਦਸ ਮਿਲਾਇ ਜਿਸ ਲਿਖਿਆ ਤੁਰ ਕਰਮ ਜਿਸ ਗਮਨ ਪਾਰ ਬ੍ਰਹਮ ਕਰਨ ਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਦਸ ਨਾ ਦਰਿਆ ਦਾਸ ਦਸੰਤਨ ਪਾਈ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋਝੀ ਪਰੈ ਸਗਲ ਸੰਗਾਤ ਮੋ ਦਾਸ ਅਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਤੁਮ ਹਿਤਾਵੈ ਜੀਵਨ ਮੁਕਤ ਸੋਗ ਕਹਾਵੈ ਦਾਸ ਹਰਕ ਤਹ ਸੋਗ ਸਦਾ ਆਨੰਦ ਤਹ ਨਹੀਂ ਵਿਯੋਗ ਤਹ ਸਵਰਨ ਤੈ ਸਿਵ ਸਮਾਟੀ ਤੈ ਸਾਮ੍ਰਿਤ ਤਹਿ ਵਿਖਾਟੀ ਤੈ ਸਮਾਨ ਤੈ ਸਭ ਮਾਨ ਦਾ ਸਰੰਗ ਤੈ ਸਾ ਰਾਜਾਨ ਜੋ ਵਰਤ ਆਯੁ ਸਾਈ ਜੁਗਤ ਨਾਨਕ ਉਹ ਪੁਰ ਕਹੀਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਇ ਜੇਤ ਜਿਤ ਘਰ ਰਾਖੈ ਤੈ ਸਤਨ ਆਪੀ ਕਰਮ ਕਰਾਵਨ ਯੋਗ ਪ੍ਰਭ ਪਾਵੈ ਸੋਈ ਫਨ ਹੋਗ ਪਸਰਿ ਆਪ ਹੈ ਆਨੰਦ ਤਰੰਗ ਰਖਿਨਾ ਜਾਹਿ ਪਾਰ ਬ੍ਰਹਮ ਕੀ ਰੰਗ ਜੈਸੀ ਮਾਤ ਦੀ ਤੈ ਸਭ ਪ੍ਰਗਾਹ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮ ਨਾਨਕ ਪੈ ਨਹਿ ਸਰੋਕ ਉਸਤਤ ਕਰਿਹਾਨੀ ਇੱਕ ਜਾਣੇ ਅੰਤਨਾ ਪੈਰਾ ਵੈ ਨਾਨਕ ਰਚਨਾ ਪ੍ਰਭ ਰਚੀ ਵਹ ਵੇਦਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੁਜਾਰੀ ਕਈ ਕੋਟ ਆਚਾਰ ਵਿਆਹ ਹਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਵਨ ਬ੍ਰਹਮਦਾਸ ਕਈ ਕੋਟ ਵੇਦ ਕੇ ਸਰੋਤੀ ਕਈ ਕੋਟ ਤੁਪੀ ਸਰੋਤੀ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆ ਨਾਨਕ ਕਰਤੀ ਕਾਂਦਨਾ ਪਾਵ ਕਈ ਕੋਟ ਪਏ ਅਭਿਮਾਨੀ ਕਈ ਕੋਟ ਆਂਧਾ ਗਿਆਨ ਕਈ ਕੋਟ ਕਿਰਪਨ ਕਠੋਰ

ਕੋਰ ਕਈ ਕੋਟ ਪਰ ਦਰਬ ਕਹਿ ਰਹਿ ਕਈ ਕੋਟ ਪਰ ਦੂਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਆਹਿ ਕਈ ਕੋਟ ਪਰ ਦੇਹ ਭਰਮ ਆਹਿ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਪ ਅਪਾਏ ਕਈ ਕੋਟ ਪਾਥਰ ਬਿਰਖ ਨਪਜਾਈ ਕਈ ਕੋਟ ਪਾਵਣ ਪਾਣੀ ਬੈ ਸੁੰਦਰ ਕਈ ਕੋਟ ਦੇਹ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਆ ਤਰ ਕਈ ਕੋਟ ਦੇਵ ਦਾ ਨਵੇਂ ਅੰਦਰ ਸਿਰ ਸ਼ਤਰ ਸਗਲ ਸਮਗਰੀ ਆਪਣਾ ਸੂਤ ਧਾਰ ਨਾਨਕ ਜਿਹ ਜਿਹ ਪਾਵੈ ਤੇਸ ਤਿਹਨ ਤਾਰ ਕਈ ਕੋਟ ਰਾਜਸ ਤਾਮਸ ਸਾਹਿਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀ ਰਤਨ ਸਮਰਤ ਕਈ ਕੋਟ ਨਾਨਾ ਪ੍ਰਕਾਰ ਚੰਦ ਕਈ ਕੋਟ ਕੀ ਅਚਰ ਜੀਵੇ ਕਈ ਕੋਟ ਗਿਰੀਵੀਰ ਸਵਰਣ ਥੀਵੇ ਕਈ ਕੋਟ ਜਾਖ ਕਿਨਰ ਪਿਸਾਜ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਾਵਤੀ ਨੀਰਾ ਸਭ ਦੇ ਦੂਰ ਨਾਨਕਾ ਬਲਿਵਤ ਰਹਿਆ ਭਾਰ ਪੂਰ ਕਈ ਕੋਟ ਪਾ ਤਾਲ ਕੇ ਵਾਸ ਕਈ ਕੋਟ ਨਰਕ ਸੁਰਗ ਨਿਵਾਸ ਕਈ ਕੋਟ ਜਨਮ ਹੈ ਜੀਵ ਹਮ ਰਹਿ ਕਈ ਕੋਟ ਵਾਹ ਜੋ ਨਹੀਂ ਫਿਰ ਹੈ ਕਈ ਕੋਟ ਬੈਠ ਦੀ ਖਾਹੀ ਕਈ ਕੋਟ ਕਾਲ ਥੱਕ ਪਾਹੀ ਕਈ ਕੋਟ ਕੀ ਯਤਨਵੰਧ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹ ਤਹ ਰਾਖੀ ਨਾਨਕ ਸਾਹਿਬ ਜੀ ਪ੍ਰਭ ਕੇ ਹਾਥੀ ਕਈ ਕੋਟ ਪਏ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤਿਆ ਤੁਮ ਪਾਰ ਬਨ ਹੰਤੀ ਕਈ ਕੋਟ ਦਰਸ਼ਨ ਪ੍ਰਾਪਿਆ ਤਿਨ ਕੋ ਮੇਰੇ ਪ੍ਰਭ ਮਰਾਹ ਕਈ ਕੋਟ ਮੰਗ ਸਤ ਸੰਗ ਪਾਰ ਬਨ ਤਨ ਡਾਕਾ ਰੰਗ ਜਿਨ ਕੋ ਹੋਇਆ ਸੁ ਪ੍ਰਸੰਨ ਨਾਨਕ ਦੇ ਜਾਨ ਸਦਾ ਧਨ ਧਨ ਕਈ ਕੋਟ ਖਾਣੇ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਵਾਰ ਵਸਦੇ ਉਪਾਸਾਰ ਸਦਾ ਸਦਾਈ ਕਈ ਕੰਕਾਰ ਕਈ ਕੋਟ ਕਿਨੇ ਵਹ ਪਾਤ ਪ੍ਰਭ ਦੇ ਪ੍ਰਮ ਸਵਾ ਤਾਕਾਂਤ ਨਾ ਜਾਨਾ ਕੋਇਆ ਪਿਆ ਨਾਨ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਤਨ ਹੋਵਤ ਆਤਮ ਵਰਗਾ ਕਈ ਕੋਟ ਦਾਤ ਕੇ ਵੇਦ ਸਦਾ ਨੇ ਹਰੈ ਕੁ ਨੇਤਰੇ ਕਈ ਕੋਟ ਨਾਮ ਰਸ ਪੀਵੇ ਹਮਰ ਪਏ ਸਾਧ ਸਦ ਹੀ ਜੀਵੈ ਕਈ ਕੋਟ ਨਾਮ ਕਨ ਗਾਵੇ ਆਤਮ ਰਾਜ ਸੁਖ ਸਹਿਜ ਸਮਾਵੈ ਅਮਨੇ ਜਨ ਕੋ ਸਾਸੁਮਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਇ ਨਾਨਕ ਦੇਹ ਬਲਹਾਰਣ ਜਲ ਧਰਮ ਹੀ ਰਸੋਯਾਸ਼ਟਪਦੀ ਕਰਨ ਕਰਾਵਨ ਕਰਨਾ ਯੋਗ ਜੋ ਦੇਹ ਪਾਵੈ ਸੋਈ ਹੋਗ ਹਿਨਮੈ ਥਾਪ ਅਥਾਪਨ ਹਾਰਾ ਅੰਤ ਨਹੀਂ ਕਿਸ ਪਾਰਾ ਬਾਰਾ ਹੁਕਮੇ ਤਾਰ ਅਤਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਆਹ ਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਹੇ ਸਮਾਈ ਪ੍ਰਭ ਪਾਵੈ ਮਾਨੁਖ ਗਤ ਪਾਵ ਪ੍ਰਭ ਪਾਵੈ ਤਾਂ ਪਾਥਰ ਤਰਾਵੈ ਪ੍ਰਭ ਪਾਵੈ ਵਿਸਾਹ ਰੱਖ ਪ੍ਰਭ ਪਾਵੈ ਤਾਂ ਹਰ ਗੁਣ ਪਾਖੈ ਪ੍ਰਭ ਪਾਵੈ ਤਾਂ ਪਤ ਤਿਵ ਧਾਰ ਆਪ ਕਰੈ ਆਪਨ ਵਿਚਾਰਾ ਦੁਹੈ ਸ੍ਰਿਆਕਾਲ ਸਵਾਮੀ ਕੀਰੈ ਬਿਕਸੈ ਅੰਤਰ ਜਾਮੀ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾਇਆਵੈ ਕਹੁ ਮਾਨੁਖ ਦੀ ਕਾ ਹੋਇਆਵੈ ਜੋ ਦੁਹ ਪਾਵੈ ਸੋਈ ਕਰਾਵੈ ਕਹਿ ਹਾਥ ਹੋਇਆ ਤਾਂ ਸਭ ਕਿਛ ਲਿਆ ਜੋ ਦੁਹ ਪਾਵੈ ਸੋਈ ਕਰੀਆ ਮਨ ਜਾਨ ਤੂ ਵਿਖਿਆ ਮਹਾਰਾਜਾ ਜੇ ਜਾਨ ਤਾਪਨ ਆਪ ਆਚਾਰ ਪਰਮ ਭੁਲਾ ਦਹ ਦਹ ਤਾਰ ਨਿਮਖ ਮਹਿ ਚਾਰ ਕੁੰਡ ਫਿਰਾਵਾ ਕਰ ਕਿਰਪਾ ਜੇ ਸਭਨੀ ਭਗਤ ਦੀ ਨਾਨਕ ਤੀ ਜਾਨਾ ਮਿਲੇ ਹਿਨਵਾ ਨੀਚ ਕੀਟ ਕਰ ਰਾਜ ਪਾਰ ਬ੍ਰਹਮ ਗਰੀਬ ਨਵਾ ਜਾ ਕਰ ਦ੍ਰਿਸ਼ਟ ਕਸ਼ੁ ਨਯਾ ਵੈ ਤਿਸ ਤਤਕਾਰ ਦਹ ਦਹ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀ ਤਾ ਕਲੀ ਖਾਨਾ ਗਨਾ ਜਗਦੀਸ਼ ਜੀਉ ਪਿੰਡ ਸਭ ਦੇਖੀ ਰਾਹ ਕਟ ਕਟ ਪੁਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤਿਆ ਬਨਾਈ ਨਾਨਕ ਜੀਵੈ ਦੀਖ ਬੜਾਏ ਉਸਕਾ ਬਰ ਨਾਹੀ ਸਹਿਤ ਕਰਨ ਕਰਮ ਸਰਪਨਾ ਥਾ ਗਿਆ ਕਰੇ ਬਪਰਾ ਜੀ ਉਹ ਜੋ ਪਾਵੈ ਸੋਈ ਹੁਨੰਦੀ ਉਹ ਕਬੂ ਜਨੀਚ ਮਹਿ ਬਸੈ ਕਬੂ ਸੋ ਘਰ ਖਰੰਗ ਹਸੈ ਕਬੂ ਨਿੰਦ ਚੰਦ ਵਿਆ ਹਾਰ ਕਬੂ ਆਕਾਸ ਪਾਇ ਆਰ ਕਬੂ ਬੇਤਾ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਪਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਵਿਕਰਾਲ ਕਬੂ ਸਰੂ ਕੀ ਉਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਹੋ ਬੇਖਾਰੀ ਨੀਚ ਕਾ ਸਾਜਾ ਕਬੂ ਆਪ ਕੀ ਉਤਮ ਹੈ ਆਵੈ ਕਬੂ ਪਾਲਾ ਪਾਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹਿ ਗੁਰੂ ਪ੍ਰਸਾਦ ਨਾਨਕ ਸਾਚ ਕਹੈ ਕਬੂ ਹੋਈ ਪੰਡਿਤ ਕਰੇ ਬਖਿਆਨ ਕਬੂ ਮੋਹਨ ਤਾਰੀ ਲਾਵੈ ਧਿਆਨ ਕਬੂ ਤੜ ਤੀਰਥ ਸਨਾਨ ਕਬੂ ਸਿੱਧ ਸਾਧ ਗੁਮ ਗਿਆਨ ਕਬੂ ਕੀਟ ਹਸਤ ਪਤੰਗ ਜਿਆਨ ਕੁਜਨ ਪਰਮਾ ਪਰਮਿਆ ਨਾਨਾ ਰੂਪ ਜੋ ਸਵਾਗੀ ਦਿਖਾ ਜੋ ਪ੍ਰਭ ਪਾਵੈ ਤੁਮ ਨਚਾਵੈ ਜੋ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸੰਗਤੇ ਹੋ ਪਾਵਾ ਸਾ ਸਥਾਨ ਤੇ ਬਹਰ ਨਾਇਆ ਅੰਤਰ ਹੋਏ ਗਿਆਨ ਪ੍ਰਕਾਸ਼ ਹੋ ਸਾ ਸਥਾਨ ਕਨਹਿ ਬਿਨਾਇ ਹਮੰਤਾ ਨਾਮ ਰਤੀ ਕਰੰਗ ਸਦਾ ਬਸ ਪਾਰ ਬ੍ਰਹਮ ਕੇ ਸੰਗ ਜੋ ਜਲ ਮਹਜਲ ਆਇ ਖਟਾ ਨਾ ਤਿਉ ਜੋਤਿ ਸੰਗ ਜੋ ਸਮਾਨ ਹੈ ਮੇਟ ਗਏ ਗਵਨ ਉਪਾਇ ਬਸਰਾਮ ਨਾਨਕ ਪ੍ਰਭ ਕਾ ਸਤਿ ਕੁਰਬਾਨ ਸਲੋਕ ਸੁਖੀ ਬਾਸਾ ਮਸਕਿਨ ਗਿਆ ਅਨਵਾਰ ਤਰੀ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲਿਆ ਉਸਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਇਤ ਗੋਤ ਸਵਾਨ ਜੋ ਜਾਨਾ ਮੈਂ ਜੋ ਬਨਵੰਤ ਸੋਵਤ ਬਿਸ਼ਟਾ ਕਾ ਜਾਂਦਾ ਆਪਸ ਕਾ ਕਰਮ ਵੰਤ ਕਹਾਵੈ ਜਨਮ ਮਾਰਾ ਬਹ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਆਉਂਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਸਾਵੈ ਨਾਨਕ ਕੀ ਖਾ ਮੁਕਤਾ ਕਾ ਸੋ ਪਾਵੈ ਧਨਵੰਤਾ ਹੋਈ ਕਰ ਕਿਰਪਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁਲਸ ਕਰਮਾਨ ਉਪਰ ਕਰਿਆਸ ਪਲ ਭੀਤਰ ਤੱਕ ਹੋਈ ਵਿਨਾਸ਼ ਸਭ ਤੇ ਆਪ ਜਾਣਾ ਬਲਵੰਤ ਖਿਨਵੈ ਹੋਈ ਜਾਏ ਬਸਵੰਤ ਕਿਸਾ ਨਾ ਬਦ ਆਪ ਅਹੰਕਾਰੀ ਧਰਮ ਰਾਜ ਤੁਸ ਕਰ ਖੁਆਰੀ
ਧਰਮ ਰਾਈ ਤਿਸ ਕਰੀ ਖੁਆਰੀ, ਗੁਰੂ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਹਉ ਧਾਰੀ, ਸ਼ਰਮ ਪਾਵ ਸਗਲੀ ਬਿਰ ਥਾਰੀ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸਰੂਪ ਫਿਰ ਫਿਰੇ ਅਵਤਾਰ, ਅਨਕ ਯਤਨ ਕਰ ਆਤਮ ਨਹਿ ਦਰਵੈ, ਹਰ ਦਰਗਹਿ ਕਹੁ ਕੈਸੀ ਕਵੈ, ਆਪਸ ਕੋ ਜੋ ਭਲਾ ਕਹਾਵੈ ਤਿਸ ਭਲਾਈ ਨਿਕਟ ਨਾ ਆਵੈ, ਸਰਬਗਿਰੀ ਜਾ ਕਾ ਮਨ ਹੋਇ ਕਹੁ ਨਾਨਕ, ਤਾ ਕਿ ਨਿਰਮ ਸੋਇ ਜਬ ਲਗ ਜਾਣਾ, ਮੁਜ ਤੇ ਕਾਸ਼ ਹੋਇ ਤਾ ਵਿਸ ਕਹੁ, ਸੁਖ ਨਾਹੀ ਕੋਇ, ਜਾ ਵੀ ਜਾ ਨਾ ਮੈਂ ਕਿਛ ਕਰਤਾ, ਤਬ ਰਾ ਗਰਵ ਜਾਉਣ ਮੈਂ ਫਿਰਤਾ, ਜਬ ਧਾਰੇ ਕੋ ਵੈਰੀ ਮੀਤ, ਤਬ ਲਗ ਨਿਹ ਚਲਨਾ ਜੀਤ, ਜਬ ਲਗ ਮੂਹ ਮਗਨ ਸੰਗਮਾਏ, ਤਬ ਲਗ ਤਨੁ ਰਾਏ ਦੇਸ ਜਾਏ, ਪ੍ਰਭ ਕਿਰਪਾ ਦੇ ਬੰਧਨ ਟੂਟੈ, ਗੁਰੂ ਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੇ ਲੱਖ ਕੌਠ ਤਾਵੇ, ਤ੍ਰਿਪਤਨਾ ਆਵੇ ਮਾਇਆ ਪਾਛਾ, ਪਵਨ ਭੋਗ ਵਿਖਿਆ ਕੀ ਕਰੈ ਨਹਿ, ਦ੍ਰਵਤਾਵੇ ਖਾਬ ਖਾਮਰੈ, ਬਿਨਾ ਸੰਤੁਖ ਨਹੀਂ ਕੋ ਰਾਜੈ, ਸੁਪਨ ਮਨੋਰਤ ਬ੍ਰਿਥੇ ਸਭ ਕਾ ਜਾਣਾ, ਰੰਗ ਸਰਵ ਸੁਖ ਹੋਈ, ਬੜਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪਿਆ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੇ ਹਾਥ ਕਹ ਵਿਚਾਰ, ਜੈਸੀ ਦ੍ਰਿਸ਼ਟਕਾਰੀ ਤੈਸਾ ਹੋਇਆ ਪਿਆ, ਵਾਹ ਪ੍ਰਭ ਸੋਈ, ਜੋ ਕਿਸ਼ਕੀ ਨੋ ਸੋ ਆਪਣਾ ਰੰਗ, ਸਭ ਦੇ ਦੂਰ ਸਭ ਹੋ ਕੈ ਸੰਗ, ਉਗਜੈ ਦੇਖੈ ਕਰਾ ਬਬੀ, ਕਾ ਪਹਿ ਕਾ ਪਹਿ ਨੀ ਕੁਮਾਰ, ਨਾ ਬਿਨ ਸਹਿਆਵੈ ਨਾ ਜਾਇ, ਨਾਨਕ ਸਾਧੀ ਰਹੇ ਸਮਾਈ, ਆਪ ਉਪਦੇਸਾ ਸਮਝੈ ਆਪ, ਆਪੇ ਰਚਿਆ ਸਭ ਕਾ ਸਾਥ, ਆਪ ਕੀ ਨੋ ਆਪਣ ਵਿਵਸਥਾ, ਰੂ ਸਭ ਕਾ ਸੁਸ ਕਾਹੁ ਕਰਨ ਯਾਰ, ਉਸ ਤੇ ਪੇਨ ਕਹੁ ਹੁਕੇ ਸੋਏ, ਥਾਂ ਥਰਾਂਤਰੀ ਕਾ ਸੋਏ, ਆਪਣੀ ਚਰਿਤ ਆਪ ਕਰਨ ਯਾਰ, ਕਹੁਤ ਕਰੇ ਰੰਗੇ ਅਪਾਰ, ਮਨ ਮਹਿਆ ਮਨ ਆਪਣੇ ਮਾਹ, ਨਾਨਕ ਕੀ ਉਂਦ ਕਹਿਣਾ ਜਾਏ, ਸਾਥ ਸਾਥ ਹੱਥ ਪ੍ਰਭ ਸਵਾਮੀ, ਗੁਰੂ ਪ੍ਰਸਾਦ ਕਹਿੰਦਾ ਬਖਿਆ ਨੇ, ਸੱਚ ਸੱਚ ਸੱਚ ਸਭ ਕਹਿੰਦਾ ਗੂੜ ਮੱਧ ਹੀ, ਕਹਿੰਦਾ ਬਿਰਲਾ ਚੀਨਾ, ਭਲਾ ਭਲਾ ਭਲਾ, ਤੇਰਾ ਰੂਪ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ, ਤੇਰੀ ਬਾਣੀ ਘੱਟ ਘੱਟ ਸੁਣੀ, ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰਿਯ, ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕ, ਬਹਿਰ ਬਹਿਰ ਅਵਤਾਰ, ਅਸਪਤੀ ਸੰਤ ਕਾ ਦੁਖ ਨਾਰ, ਜਗੜ ਸੰਤ ਕਾ ਦੁਖ ਜਮ ਦਿਨ ਛੁਟਾਇਆ, ਸੰਤ ਕਾ ਦੁਖ ਸੁਖ ਸਭ ਜਾਏ, ਸੰਤ ਕਾ ਦੁਖ ਨਰਕ ਮਹਿ ਪਾਏ, ਸੰਤ ਕਾ ਦੁਖ ਨ ਮੈਂ ਤੋ ਇਮਲੀ, ਸੰਤ ਕਾ ਦੁਖ ਸੋਭਾ ਦੀਨ, ਸੰਤ ਕੇ ਅਤੇ ਕਾ ਰਖਾ ਨਾ ਕੋਈ, ਸੰਤ ਕਾ ਦੁਖ ਥਾਨ ਪ੍ਰਸਟ ਹੋਏ, ਸੰਤ ਕਿਰਪਾ ਕਿਰਪਾ ਜੀ ਕਰੈ ਨਾਨਕ, ਸੰਤ ਸੰਗ ਨਿੰਦਕ ਪੀ ਤਾਰਾ, ਸੰਤ ਕੇ ਦੁਖ ਦੇ ਮੁਖ ਪਾਵੈ, ਸੰਤਨ ਕਾ ਦੁਖ ਕਾਗਜੋਂ ਲਵੈ, ਸੰਤਨ ਕਾ ਦੁਖ ਸਰਪ ਜੋਨ ਪਾਏ, ਸੰਤ ਕਾ ਦੁਖ ਤ੍ਰਿਗਤ ਜੋਨ ਕਿਰਮਵਾਏ, ਸੰਤਨ ਕਾ ਦੁਖ ਤ੍ਰਿਸਨਾ ਮਹਿ ਜਰਾ, ਸੰਤ ਕਾ ਦੁਖ ਸਭ ਕੁਛ ਲੈ, ਸੰਤ ਕਾ ਦੁਖ ਤੀਜ ਸਭ ਜਾਏ, ਸੰਤ ਕਾ ਦੁਖ ਨੀਚ ਨਿਚਾਏ, ਸੰਤ ਦੁਖੀ ਕਾ ਥਾਉਂ ਕੋ ਨਾਹਿ, ਨਾਨਕ ਸੰਤ ਪਾਵੈ ਤਾਂ ਉਹ ਪੀਗਤ ਪਾਏ, ਸੰਤ ਕਾ ਨਿੰਦਕ ਮਹਾਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਏ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤਿਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ, ਸੰਤ ਕਾ ਨਿੰਦਕ ਕਉ ਸਰਬ ਰੋਗ, ਸੰਤ ਕਾ ਨਿੰਦਕ ਸਦਾ ਬਿਜੋਗ, ਸੰਤ ਕਾ ਨਿੰਦਾ ਦੁਖ ਮਹਿ ਦੁਖ, ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖ ਸਦਾ ਅਪਵੇਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਵੇਤ, ਸੰਤ ਕਾ ਦੁਖੀ ਕਾ ਉਡਾਨ ਲਾਗੈ, ਸੰਤ ਕਾ ਦੁਖੀ ਕਾ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮਾ ਮਰੈ, ਸੰਤ ਕਾ ਦੁਖ ਨਾ ਸੁਖ ਦੇ ਟਰੈ, ਸੰਤ ਕਾ ਦੁਖੀ ਕਾ ਨਾਹੀਂ ਠਾਉ, ਨਾਨਕ ਸੰਤ ਪਾਵਤ ਨਹੀਂ ਮਿਲਾਇ, ਸੰਤ ਕਾ ਦੁਖੀ ਅਦਬੀ ਤੇ ਟੂਟਾਇ, ਸੰਤ ਕਾ ਦੁਖੀ ਕਿਤੇ ਕਾਜ ਨਾ ਪਾਇ, ਹੁਚੈ ਸੰਤ ਕਾ ਦੁਖੀ ਕਾ ਉਦਿਆ ਨੂੰ ਭਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਤੇ ਥੂਤ ਹੈ, ਜੋ ਸਾਸ ਬਿਨਾ ਮੇਰੇ ਤੱਕ ਕਿਲੋਤ ਹੈ, ਸੰਤ ਕਾ ਦੁਖੀ ਕੇ ਜੜ ਕਿਸ਼ਨਾ ਹੈ, ਆਪਨ ਵੀ ਜਾ ਪੇ ਹੀ ਖਾਇ ਹੈ, ਸੰਤ ਕਾ ਦੁਖੀ ਕਾ ਵਰਨ ਰੱਖਣ ਰਾ, ਨਾਨਕ ਸੰਤ ਪਾਵੈ ਤਾਂ ਲਈ ਉਹ ਬੈਰ, ਸੰਤ ਕਾ ਦੁਖੀ ਓਂ ਵੀ ਲਲਾਈ, ਜਿਉਂ ਜਲ ਵੀ ਹੁਣ ਵਛੜੀ ਤੜ ਫੜਾਈ, ਸੰਤ ਕਾ ਦੁਖੀ ਭੂਖਾ ਨਹੀਂ ਰਾਜਾ, ਜੋ ਪਾਪ ਕੀਰਤਨ ਹਤਰਾ ਪੈ, ਸੰਤ ਕਾ ਦੁਖੀ ਛੁਟਿਆ ਕੇ ਲੈ, ਜੋ ਵਾੜ ਤੇਲ ਖੀਰ ਮਹਿ ਦੁਹੇਲਾ, ਸੰਤ ਕਾ ਦੁਖੀ ਧਰਮ ਤੀ ਰਹਿਤ, ਸੰਤ ਕਾ ਦੁਖੀ ਸਤਿ ਕਹਿਤ, ਕਰਤਨੰਦ ਕਾ ਤੁਰਹੀ ਪਿਆ, ਨਾਨਕ ਜੋ ਤੁਹੀ ਪਾਵੇ ਸੂਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕਾ ਦਰਗਾ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈ ਹੈ, ਸੰਤ ਕੇ ਦੁਖੀ ਕੀ ਪੂਜਾ ਨ ਆਸਾ, ਸੰਤ ਕਾ ਦੁਖੀ ਉੱਠ ਚਲਿਆ ਨਿਰਾਸਾ, ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ, ਜਹਿ ਪਾਵੇ ਤੈਸਾ ਹੋਈ, ਜੈਸਾ ਪਾਵੈ ਤੈਸਾ ਕੋਈ ਹੋਈ ਪਿਆ, ਕਰਤਨਾ ਮੇਟੈ ਕੋਈ ਨਾਨਕ ਜਾਨ ਸੱਚਾ ਸੁਇ, ਸਭ ਕਰ ਦਿਸ ਕਿਉਹ ਕਰਨੇ ਆਰ, ਸਦਾ ਸਦਾ ਦਿਸ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਸਹੀ ਧਿਆਵ ਸਾਹ ਗ੍ਰਾਸ, ਸਭ ਕਾਸ਼ ਵਰਤ ਦਿਸ ਕਾ ਕੀ ਆਇ, ਜੈਸਾ ਕਰੇ ਤਹ ਕੁਥੀ ਆਪਣਾ ਕੀ ਲਾਭ, ਕਰਨੇ ਆਰ ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪਣਾ ਨਾਮ ਦੀ ਬੜਭਾਗੀ, ਨਾਨਕ ਜਾਨ ਸੁਇ ਸਲੋਕ, ਤਜਹੋ ਸਿਆਨ ਸੁਰ ਜਾਣਾ ਹੋ ਸਿਮਰੈ ਹੋ, ਹਰ ਹਰ ਆਈ ਕਾ ਸਹਰ ਮਨ ਰੱਖਾ, ਹੁੰਦਾ ਨੂੰ ਦੂਹ ਪਰਮ ਪਾਵ ਜਾਏ, ਅਸ਼ਟਪਦੀ ਮਾਇ ਨੁਖ ਕੀ ਟੇਕ, ਬ੍ਰਿਥੀ ਸਭ ਜਾਨ ਜੀਵਨ ਕੋਈ ਕ ਭਗਵਾਨ, ਤਿਸ ਕਾ ਦੀਆ ਰਹਿ ਆਗਾਈ, ਵਾਹਨਾ ਤ੍ਰਿਸਨਾ ਲਾ ਗਿਆ, ਮਾਰਾ ਰੱਖਈ ਕੁਆ ਮਾਇ ਨੁਖ ਕੈ ਕ੍ਰਿਸ਼ਨਾ ਖਾਇ, ਤਿਸ ਕਾ ਗੰਭੂਰ ਸੁਖ ਹੋਏ, ਤਿਸ ਕਾ ਨਾ ਵਿਰਾਖੰਡ ਪੁਰੋਇ, ਸਿਮਰ ਸਿਮਰੈ ਸਿਮਰ ਪ੍ਰਭ ਸੋਈ, ਨਾਨਕ ਵਿਗ ਨਾ ਲਾ ਗਿਆ ਕੋਈ, ਉਸ ਤਤ ਮਾਰ ਮਹਿ ਕਾਰ ਨਿਰੰਕਾਰ, ਕਰ ਮਨ ਮੇਰੇ ਸਾਧ ਵਿਆਹ ਹਾਰ, ਨਿਰਮਲ ਰਸਨ ਅੰਮ੍ਰਿਤ ਪੀ, ਉਸ ਸਦਾ ਸੁਹੇਲਾ ਕਰ ਲੀ ਜੀ, ਨੈਨ ਹੁ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਾ ਸਭ ਸੰਗ।
ਚਰਨ ਚਲ ਉਮਰ ਗੋਬਿੰਦ, ਮਿਟਹ ਪਰ ਜਪਿਆ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹ ਨਾਨਕ ਪੂਜਲ ਮੱਥਾ ਬਿਟ ਪਾਗੀ ਤੀ, ਜਨ ਜਗ ਮਾਹੀ ਸਦਾ ਸਧਾਰ ਕੇ ਗੁਣ ਗਾਹੀ, ਰਾਮ ਨਾਮ ਜੋ ਕਰਹਿ ਵਿਚਾਰ, ਸੀਤਨਵੰਤ ਕਰੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨ ਹੁੰਦੀ ਸੁਖੀ, ਏਕੋ ਏਕ ਪਛਾਣੇ, ਤੋਤ ਕਿਉ ਸੋਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣੇ, ਗੁਰੂ ਪ੍ਰਸਾਦ ਆਪਣਾ ਸੋ ਜਾਇ, ਤੁਸੀਂ ਜਾਣੋ ਤ੍ਰਿਸ਼ਨਾ ਬੋਝੈ, ਸਤਸੰਗ ਹਰਿ ਹਰਿ ਜਹ ਕਹਿਤ, ਸਰਵ ਰੋਗ ਤਿਉ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਸਥ ਮੈਂ ਸੋਈ ਨਿਰਵਾਨ, ਏਕ ਉਪਰ ਜਹ ਜਨ ਕੀ ਆਸਾ, ਤੁਸੀਂ ਕਟਿਆ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ, ਤੇ ਸਹਿਣਾ ਲਾਗੈ ਦੁਖ ਜਿਸ ਕਾ, ਹਰ ਭ੍ਰਹਮਨ ਚਿਤ ਆਵੈ, ਸੋ ਸੰਤ ਸੋ ਹੇਲਾ ਨਹੀਂ ਉਡਲਾਵੈ, ਜਿਹ ਪ੍ਰਭ ਆਪਣਾ ਕਿਰਪਾ ਕਰ ਸੋ ਸੇਵ ਕਹਿ ਕੇ ਤੇ ਡਰੈ, ਜੈ ਸਾ ਸਾ ਤਾ ਹਰ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰੂ ਪ੍ਰਸਾਦ ਤਤ ਸਭ ਜਿਆ ਜਪ ਦੀ ਖਾਓ, ਤਪ ਸਭ ਕਿਉਂ ਹੋ ਨਾਨਕ, ਸੋ ਸੁਖਮ ਸੋਇਆ ਸੂਲ, ਨਹਿ ਕਿਛੁ ਜਨਮੈ ਨਹਿ ਕਿਛੁ ਮਰੈ, ਆਪਨ ਚਲਦਾ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟਾ ਅਨਦ੍ਰਿਸ਼ਟਾ, ਆਗਿਆ ਕਰਿ ਤਾਰਿ, ਸਭ ਸ੍ਰਿਸ਼ਟ ਆਪਿਆ, ਸਗਲ ਮਹਿ ਆਪਨ ਕੁ ਜੁਗ ਤ੍ਰੈ ਥਾ ਵਿਉ ਥਾ ਪਿਆ, ਬਨਾਸੀ ਨਾਹੀ ਕਿਛੁ ਕਾਂਡ, ਧਾਰਨ ਤਾਰਹਿ ਬ੍ਰਹਮੰਡ ਰਖਿਓ ਪੀਵ, ਪੁਰਖ ਪ੍ਰਤਾਪ ਆਪ ਜਪਾਇ, ਤਨਾਨਕ ਜਾਵ ਜਿਨ ਪ੍ਰਭ ਜਾਤਾ, ਸੋ ਸੋਭਾ ਬੰਦ, ਸਗਲ ਸੰਸਾਰ ਉਦਰਾ ਤਨਮੰਦ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੀ ਮੇਰ ਲੈ ਕਿਰਪਾ, ਗੁਰ ਕਾ ਸਭ ਜਪੈ ਨਿਹਾਰ, ਉਨ ਕੀ ਸੇਵਾ ਸੋਈ ਲਾ ਗਏ, ਜਿਸਨੂੰ ਕਿਰਪਾ ਕਰਹਿ ਬਟ ਪਾਗ, ਨਾਮ ਜਪਤ ਪਾਵਹਿ ਬਿਸਰਾਵ, ਨਾਨਕ ਤਿਨ ਪੁਰਖ ਕਾ ਉਤਮ ਕਰ ਮਾਨ, ਜੋ ਕਿਛੁ ਕਰੈ ਸੋ ਪ੍ਰਭ ਕਰਨ, ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਇ, ਹੋਵੈ ਸੋਈ ਕਰਨ ਯਾਰ ਪਛਾਣੇ, ਸੋਈ ਪ੍ਰਭ ਕਾ ਕੀਆ ਜਨ ਬੀਠ ਲਗਾਨਾ, ਜੈ ਸਾ ਸਾ ਤਹ ਦ੍ਰਿਸ਼ਟਾ ਨਾ ਜਿਹ ਤੇ ਉਪਜੈ ਤੇ ਹਮਾਇ ਸਮਾਏ, ਹੋਏ ਸੁਖ ਨਦਾਨ ਉਹਨੂੰ ਮਨ ਆਇਆ, ਉਸ ਭਾਵ ਦੀਨੋ ਮਨ ਨੂੰ ਪ੍ਰਭ ਜਾਨੀ ਕੂ ਜਾਂ ਸਲੋਕ ਸਰਬ ਕਲਾ ਭਾਰ, ਪੂਰ ਪ੍ਰਭ ਬਿਰਥਾ ਜਾਨਨ ਹਾਰ, ਜਾ ਕੇ ਸਿਮਰਨ ਉਦਰੀਆ, ਨਾਨਕ ਦੇਹ ਬਲਹਾਰ, ਅਸ਼ਟਪਦੀ ਕੁਟੀ ਗਣ ਨਾਰ ਗੋਪਾਲ, ਸਰਬ ਜੀ ਆਪ ਹੀ ਪਰਤ ਪਾਰ, ਸਗਲ ਕੀ ਚਿੰਤਾ ਜਹ ਮਨ ਵਾਹੇ, ਦੇਹ ਤੇ ਬਿਰਥਾ ਕੋਈ ਨਾਹੀ, ਰੇ ਮਨ ਮੀਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪ ਆਪ ਆਪਣ ਕੀਆ, ਕਛੂ ਨਾ ਹੋਈ ਜੀ, ਸਭ ਪ੍ਰਾਣੀ ਲੋਚੈ ਕੋਈ, ਇਸ ਬਿਨ ਨਾਹੀਂ ਤੇਰਾ ਕਿਛ ਕਾਮ, ਗਤ ਨਾਨਕ ਜਾਪੀ ਹਰ ਨਾਮ, ਰੂਪਵੰਤ ਹੋਏ ਨਾਹੀਂ ਮੋਹ ਹੈ, ਪ੍ਰਭ ਜੋ ਸਗਲ ਘਟ ਸੋ ਹੈ, ਧਨਵੰਤਾ ਹੋਈ ਕਿਆ ਕੋ ਕਰਵੈ, ਜਾਂ ਸਭ ਕਿਸ ਤਿਸਕਾ ਦੀ ਆਦਰ ਵੈਤ, ਸੂਰਜ ਜੀ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾਂ ਕਹਿਤਾਵੈ, ਜੀ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਰ ਜਾ ਨੰਗਾ ਵਾਰ, ਜਿਸ ਗੁਰੂ ਪ੍ਰਸਾਦ ਟੁੱਟੈ ਹਉ ਰੋਗ, ਨਾਨਕ ਸੋ ਜਾਂ ਸਦਾ ਰੋਗ, ਜਿਉਂ ਮੰਦਰ ਕਉ ਥਾਮਨ ਥਮਨ, ਤਿਉਂ ਗੁਰ ਕਾ ਸਬਦ ਮਨ ਹਰਿ ਸਥਮਨ, ਜਿਉਂ ਪਾ ਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਹਿ ਤਰੈ, ਜਿਉਂ ਅੰਧਕਾਰ ਦੀਪਕ ਪ੍ਰਗਾਹ, ਗੁਰ ਦਰਸ਼ਨ ਦੀਖ ਮਨ ਹੋਈ ਵਿਗਾਹ, ਜਿਉਂ ਮਹਾ ਉਦਿਆਨ ਮਹਾਂਮਾਰਗ ਪਾਇਓ, ਤੂੰ ਸਾਧੂ ਸੰਗਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਂਛਾ ਤੂਰ, ਨਾਨਕ ਹਲੋਚਾ ਪੂਰ ਮਨ ਮੂਰਖ, ਕਾਹੇ ਬਿਲ ਲਾਈਆ, ਪ੍ਰਭ ਲਿਖ ਕਰ ਲਿਖਿਆ ਪਾਈਆ, ਦੂਖ ਸੁਖ ਪ੍ਰਭ ਦੀਵਨ ਹਾਰ, ਅਵਰ ਤਿਆਗ ਤੂਤ ਸਹਿ ਚਤਾਰ, ਜੋ ਕਾਸ਼ ਕਰੈ ਸੋਈ ਸੁਖ ਮਾਨ, ਪੂਲਾ ਕਾਹੀ ਫਿਰਿਆ ਜਾਨ ਕਾਨ ਵਸਤਾਈ, ਤੇਰਾ ਸੰਗ ਲਵਟ ਰਹੀ ਉਰਾਸ ਰੂਪੀ ਪਤੰਗ, ਰਾਮ ਨਾਮ ਜਪ ਹਿਰਦੇ ਵਾਹਿ, ਨਾਨਕ ਪਾਤ ਸੇਤੀ ਕਰ ਜਾਹੀ, ਜਿਸ ਵਖਰ ਕੋ ਲੈ ਅੰਤੂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਆ ਜਬ ਮਾਨ ਲਿਹੁ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋ ਲਾ ਦੁਖੀ, ਸੰਤ ਹੈ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹਿ ਸਭ ਕੋਇ ਮੁਖ ਉਜਲ, ਹਰ ਦਰਗਹਿ ਸੋਇ ਹੋ ਵਾ ਪਾਰ, ਵਿਰਲਾ ਵਾ ਪਾਰ, ਨਾਨਕ ਤਾ ਕੇ ਸਤਬਲ ਹਾਰੈ, ਚਰਨ ਸਾਧਕੀ ਤੋਏ ਤੋਏ ਪੀਵਰ, ਸਾਧੂ ਕਪਨਾ ਜੀਓ, ਸਾਧਕੀ ਤੂਰ ਕਰਹੁ ਸਨਨ, ਸਾਧੂ ਉਪਰ ਜਾਈਆ, ਗੁਰਬਾਨ ਸਾਧ ਸਿਵਾ ਬੜ ਪਾਗੀ ਪਾਈਆ, ਸਾਧ ਸੰਗ ਹਰ ਕੀਰਤਨ ਗਾਈਆ, ਅਨਕ ਬੇਗਨ ਤੇ ਸਾਧੂ ਰੱਖ ਹਰ ਗੁਣ ਗਾਏ, ਅੰਮ੍ਰਿਤ ਰਾਹ ਚਖ ਉਠ ਗਹੇ, ਸੰਤ ਹੈ ਦਰਾਇਆ, ਸਰਵ ਸੁਖ ਨਾਨਕ ਤਿਹ ਪਾਇਆ, ਮ੍ਰਿਤ ਕਉ ਜੀ ਵਾਲ ਨਾਰ ਭੁਖੇ ਕੋ ਦੇਵਤ ਆਧਾਰ, ਸਰਵਨ ਥਾਂ ਜਾ ਕੇ ਦ੍ਰਿਸ਼ਟੀ ਵਾਹੀ, ਪੁਰਬ ਲਿਖ ਕਾ ਲਹਿਣਾ ਪਾਹੀ, ਸਾਹਿਬ ਕਿਸ ਤਿਸ ਕਾਹੋ ਕਰਨਾ ਯੋਗ, ਤਿਸ ਬਿੰਦੂ ਸਰੋਆ ਨ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸ਼ਬਦੀ ਊਚ ਨਿਰਮਲ ਇਹ ਕਰਨੀ ਕਰ ਕਿਰਪਾ, ਜਿਸ ਕੋ ਨਾਮ ਦੀਆ, ਨਾਨਕ ਸੋ ਜਾ ਨਿਰਮਲ ਥੀਆ, ਜਾ ਕਾ ਮਨ ਗੁਰ ਕੀ ਪ੍ਰਤੀਤ, ਤਿਸ ਜਾ ਨਾਵ ਹਰ ਪ੍ਰਵਚੀਤ, ਭਗਤ ਭਗਤ ਸੁਣਿਆ ਤਿਹ ਲੋਏ, ਜਾ ਕੋ ਹਿਰਦੈ ਕੂ ਹੋਏ, ਸੱਚ ਕਰਨੀ ਸਹਿ ਤਾ ਕੀ ਰਹਿ, ਸੱਚ ਹਿਰਦੈ ਸਤ ਮੁਖ ਕਹਿ, ਸੱਚ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤਾ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਰੋਕ ਰੂਪ ਨਾਰੀਖ ਨਾਰੰਗ ਕੀ ਛਤਰ ਹੋ ਗਣਤੀ ਪ੍ਰਾਪੀਨ, ਤਿਸੇ ਬੁਝਾਈ ਨਾਨਕਾ, ਜੋ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਨਾਸੀ ਪ੍ਰਮਾਨ ਮਹਾਰਾਜ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਹ ਤੂੰ ਪਾਰਾ ਨਾਹੀ ਕਿਛ ਕੋਏ, ਸਰਵ ਨਿਰੰਤਰੀ ਕੁ ਸੋਇਆ, ਪੀ ਬੀ ਨਾ ਪੀ ਦਾ ਨਗਹਿਰ ਗੰਭੀਰ ਗੀ ਹੀਰ, ਸੋ ਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਯਾਰ ਬਖਸੰਦ ਸਾਹ, ਤੇਰੇ ਕੀ ਚਰਨੀ ਪਾਉ, ਨਾਨਕ ਮਨਿ ਹੁਣ ਰਾਵ, ਮਨਸਾ ਪੂਰਨ ਸਰਣਾ, ਜੋਗ ਜੋ ਕਰ ਪਾਇਆ ਸੋਈ ਹੋਗ, ਹਰਨ ਕਰਨ ਜਾ ਕਰ ਨੀ ਤਰਫ ਹੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਨੰਦ ਰੂਪ ਮੰਗਲ ਸਤ ਜਾ ਕੇ, ਸਰਵ ਦੁੱਖ ਸੁਨਿਆ ਕਰਤਾ ਕੇ, ਰਾਜ ਮਹਾਰਾਜ, ਜੋਗ ਮਹਿ ਜੋਗੀ ਤਾਪ ਮਹਿ ਤਪੀ, ਸਰਗ੍ਰਸਤ ਮਹਿ ਭੋਗੀ, ਧਿਆਏ ਧਿਆਏ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਅੰਬੇਤ, ਨਾਹ ਸਗਲ ਦੇਵ ਹਾਰਿਆ, ਵਗਾਹੀ ਪਿਤਾ ਕਾ ਜਨਮ ਕੀ ਜਾਣਾ, ਪੂਤ ਸਗਲ ਪੁਰਈ ਆਪਣਾ ਸੂਤ,
ਸਮਾਇਤ ਗਿਆਨ ਧਿਆਨ ਜਿੰਦੀ ਜਾਂਦਾ ਨਾਮ ਤੇ ਆਵੈ ਹਸੀ ਤੇ ਹੁਗਣ ਮਹਿ ਜਾਕ ਪਰਮਾਈ ਜਨਮ ਮਾਰੈ ਫਿਰਾਵੈ ਜੈ ਊਚ ਨੀਚ ਤਿਸਕੀ ਅਸਥਾਨ ਜੈਸਾ ਜਨਾਵੈ ਤੈਸਾ ਨੈਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਖ ਕਰੈ ਇੱਕ ਰੰਗ ਨਾਨਾ ਵੇਦ ਕਿ ਨਾ ਵਿਸਥਾਰ ਪ੍ਰਭ ਬਨਾਸੀ ਇੱਕ ਓਂਕਾਰ ਨਾਨਾ ਚਲਦ ਕਰੀ ਖਿਨ ਵਾਹਿ ਪੂਰਹਿ ਪੂਰਨ ਸਭ ਠਾਇ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਕੀਮਤ ਆਪੀ ਪਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਾਪ ਜਪ ਜੀਵੈ ਨਾਨਕ ਹਰ ਨਾਮ ਨਾਮ ਕੀ ਤਾਰੀ ਸਗਲੇ ਜੰਤ ਨਾਮ ਕੀ ਤਾਰੀ ਖੰਡ ਬ੍ਰਹਿਮੰਡ ਨਾਮ ਕੀ ਤਾਰੀ ਸਿਮਰਤ ਵੇਦ ਪਰਾ ਨਾਮ ਕੀ ਤਾਰੀ ਸੋਨਾ ਨਾ ਗਿਆਨ ਧਿਆ ਨਾਮ ਕੀ ਤਾਰੀ ਆਗ ਸੁਪਾਤਾਲ ਨਾਮ ਕੀ ਤਾਰੇ ਸਗਲ ਆਕਾਰ ਨਾਮ ਕੀ ਤਾਰੇ ਪੂਰੀ ਆਸਾ ਪਾਵ ਨਾਮ ਕਾ ਸੰਗ ਉਤਰੇ ਸੋ ਸਰਾਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਇ ਨਾਨਕ ਚੌਥੀ ਪਾਦਮਾ ਸੋ ਜਨ ਗਦ ਪਾਏ ਰੂਪ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਤਿ ਕਲ ਕੇਵਲ ਪ੍ਰਧਾਨ ਕਰ ਤੂ ਸਤ ਸਤਿ ਜਾ ਕੀ ਬਾਣੀ ਸਤਿ ਪੁਰਖ ਸਭ ਮਾਹ ਸਮਾਣ ਸਤਿ ਕਰਮ ਜਾ ਕੀ ਰਚਨਾ ਸਤਿ ਮੂਲ ਸਤਿ ਸਤਿ ਉਤਪਾਦ ਸਤਿ ਕਰਨੀ ਨਿਰਮਰ ਨਿਰਮਰੀ ਜਿਸ ਬੁਝਾਈ ਤਸਹ ਸਭ ਪਰੀ ਸਤਿ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਿ ਨਾਨਕ ਗੁਰਤੀ ਪਾਈ ਸਤਿ ਵਚਨ ਸਾਧੁ ਉਪਦੀ ਸਤਿ ਤੀਜ ਜਾਨ ਜਾ ਕਰਦਾ ਪ੍ਰਭ ਸਾਧ ਨਰਤ ਪੂਜਾ ਜੀ ਕੋਈ ਨਾਮ ਜਪਤ ਤਾ ਗਿਆ ਦੋਏ ਆਪ ਸਤਿ ਗਿਆ ਸਭ ਸਾਧੁ ਆਪੇ ਜਾਣੇ ਆਪਣੀ ਵਿਅਤ ਗਾਤ ਜਿਸ ਕੀ ਸ੍ਰੇਸ਼ਟ ਸੁਖ ਕਰਨੇ ਹਾਰ ਵਨਾ ਬੂਝ ਕਰਤ ਵਿਚਾਰ ਕਰਦੇ ਕਿ ਮੇਤ ਨਾ ਜਾਣੇ ਕੀਆ ਨਾਨਕ ਜੋਤਿ ਪਾਵ ਸੁਵਰਤੀ ਆ ਬਿਸਮਨ ਬਿਸਮ ਪਾਏ ਬਿਸਮਾਇ ਜਿਨ ਬੂਝਿਆ ਦਸਾਇਆ ਸੁਆਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਪਦਾਰਥ ਲਹੇ ਓਏ ਦਾਤੀ ਦੁਖਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾਸ਼ੀ ਬਖਸੋਬਿੜ ਭਾਗੀ ਜਨ ਕਾ ਸੰਗ ਇਕਲੇ ਵਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੇ ਗੁਰੂ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਪੇ ਸੱਚ ਨਾਨਕ ਪੂਸੀ ਪੇ ਸੱਚ ਅਸ਼ਟਪਦੀ ਚਰਨ ਸਾਧ ਸਤ ਸ਼ਰਨ ਸਾਧ ਸਤ ਪ੍ਰਸੰਨ ਹਰ ਪੂਜਾ ਸਾਧ ਸਤ ਸ਼ਿਵਦਾਰ ਦਰਸ਼ਨ ਸਾਧ ਸਤ ਵਿਖਨਾਰ ਨਾਮ ਸਾਧ ਸਤ ਯਵਨ ਹਾਰ ਆਵ ਸਾਧ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਾਧ ਸਤ ਪ੍ਰਭ ਭਗਤਾ ਸਵਰ ਸਾਧ ਸਤ ਜੈ ਸੁਨਤਾ ਬੁਜਨ ਹਰ ਕੋ ਸਤ ਸਭ ਹੋਈ ਨਾਰਾਇਣ ਸਤ ਸਤ ਪ੍ਰਭ ਸੋ ਸਤ ਸਰੂਪ ਰਹਿਦਾ ਜਨਮਾਨਿਆ ਕਰਨ ਕਰਾਵੰਤਰ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਹਮਾਰ ਪ੍ਰਗਟਾਇਆ ਪੈ ਤੀ ਨਿਰਪਾ ਹੋਈ ਵਸਾਨਾ ਜਿਹ ਤੇ ਉਪਜਿਆ ਤੇ ਹਮਾਰੇ ਸਮਾਨਾ ਬਸਤ ਮਾਹਿਰ ਬਸਤ ਗਡਾਈ ਤਾ ਕੋ ਪਿੰਨ ਨਾ ਕਹਿਣਾ ਜਾਏ ਬੂਜਾ ਬੂਜ ਨਾਰ ਬਬੀਕ ਨਾਰਾਇਣ ਬਿਨ ਨਾਨਕੀ ਕ

ਸਾਹ ਨਾਨਕ ਪਛਤਾਣਾ ਗੁਰ ਕੀ ਮਾਤ ਯਾਨੀ ਭਗਤ ਬਿਨਾ ਬਾਟੂ ਵੀ ਦੱਸਿਆ ਨੇ ਹਰ ਕਿਉ ਭਗਤ ਕਰਹੁ ਮਨ ਮੀਤ ਨਿਰਮਲ ਤੁਮਾਰੋ ਚੀਤ ਚਨ ਕਮਲ ਰਾਖੁ ਮਨ ਵਾਹੀ ਜਨਮ ਜਨਮ ਕੀ ਕਿਰ ਵਿਖ ਜਾਹੀ ਆਪ ਜਪਹੁ ਅਵਰਾ ਨਾਮ ਜਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਪੂਤ ਸਤ ਹਰਿ ਕੋ ਨਾਉ ਸਹਿਜ ਸੁਭਾਉ ਨਾਨਕ ਗੁਣ ਗਾਉ ਗੁਣ ਗਾਵਤ ਤਿਰੀ ਉਤਰ ਸਮੈੜ ਬਿਨਸ ਜਾ ਹਉਮੈ ਬਿਖ ਫੈਲ ਉਹੀ ਅਚਿੰਤ ਬਸਾ ਸੁਖ ਨਾਰ ਸਾਸ ਗ੍ਰਹਿ ਸਨਮ ਸਮਾਜ ਛੱਡ ਸਿਆਨ ਸਗਰੀ ਮਨ ਸਤਸੰਗ ਪਾਵਹਿ ਸਚ ਤਨ ਹਰਿ ਪੂੰਜੀ ਸੰਚ ਕਰ ਵਿਆਵਹਾਰੀ।

ਰਹਿਉ ਪ੍ਰਭਿਆਪ ਅਨਕ ਵਿਸਥਾਰੀਕ ਤੇ ਭਾਈ ਕਰਾਦ ਪਰਾ ਸਤਿਗੁਰ ਮੰਤਰਿ ਅੰਤਰੀਕ ਪ੍ਰਵਰਤ ਗੁਰਪ੍ਰਸਾਦ ਨਾਨਕ ਇੱਕ ਜਾ ਤਸ ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨ ਆਏ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਤੀ ਜਾਚ ਜਨ ਜਾਚ ਪ੍ਰਭ ਦਾਨ ਕਰ ਕਿਰਪਾ ਦੀਵ ਹਰ ਨਾਮ ਸਾਹ ਜਨਕ ਮੰਗ ਤੂਰ ਪਾਰ ਪ੍ਰਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਇਵ ਸਦਾ ਸਦਾ ਪ੍ਰਭ ਮਿਹਨਤੀ ਆਇਵ ਚਰਨ ਕਮਲ ਸਿੰਘ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਨੀਤ ਨੀਤ ਚਰਨ ਕਮਲ ਸਿੰਘ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨੀਤ ਨੀਤ ਏਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਧੂ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਇ ਹਰ ਪਾਵ ਬਿਰਲਾ ਕੋਈ ਜਿਨ ਚਾਖਿਆ ਸੇ ਜਾ ਅੰਤਰ ਪਿਤਾ ਨੇ ਪੂਰਨ ਪੁਰਖ ਨੇ ਹਿੰਡਲਾ ਨੇ ਸੁਭਰ ਭਰੇ ਪ੍ਰੀਮ ਰਸ ਰੰਗ ਉਜਾ ਚਾਉ ਸਾਧ ਕੇ ਸੰਗ ਪਰੇ ਸਰਨਾਰਨ ਸਭ ਤਿਆਗ ਅੰਤਰ ਪ੍ਰਕਾਸ ਅਨ ਦਿਨ ਲਿ ਬਲਾਗ ਗੁੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨ ਸਾਹਿਬ ਪੂਰੀ ਪਈ ਸਾਧ ਗੁਰ ਦੀ ਨਿਰਮਲ ਮਾਤ ਲਾਈ ਜਨ ਕੋ ਪ੍ਰਭ ਹੋਈ ਉਦਯਾਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਰਡ ਮੁਕਤ ਜਨ ਪਇਆ ਜਨ ਬੰਧੂ ਪ੍ਰਭ ਗਿਆ ਇਸ਼ਪੁਨੀ ਸਰਧਾ ਸਾਹਿਬ ਪੂਰੀ ਰਾਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧ ਲਿਆ ਮਿਲਾਏ ਨਾਨਕ ਭਗਤੀ ਨਾ ਸਮਾਏ ਸੁਖ ਬਿਸਰੈ ਜੀ ਕਾਲ ਨਾ ਪਾਨ ਸੁਖ ਬਿਸਰੈ ਜੀ ਕੀਆ ਜਨ ਸੁਖ ਬਿਸਰੈ ਜਨ ਸਭ ਕਿਹ ਦੀਆ ਸੁਖ ਬਿਸਰੈ ਜੀ ਜੀਵਨ ਜੀਆ ਸੁਖ ਬਿਸਰੈ ਜੀ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਵੇਲਾ ਲਾਖੈ ਸੁਖ ਬਿਸਰੈ ਜੀ ਬਿਖਤੀ ਕਾਟ ਹੈ ਜਨਮ ਜਨਮ ਕਾ ਟੂਟਾ ਗਾਟ ਹੈ ਗੁਰਪੁਰਾ ਤਾ ਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤੇ ਆਇਆ ਸਾਜਨ ਸੰਤ ਕਰੋ ਇਹੋ ਕਾ ਮਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਹਵਰ ਨਾਮ ਜਪਾਵ ਭਗਤ ਪਾਇ ਤਰਿਓ ਸੰਸਾਰ ਬਿਨ ਭਗਤੀ ਤਨ ਉਸੀ ਸ਼ਹਿਰ ਸਰਵ ਕਲਿਆਣ ਸੁਖ ਨਿਧਨਾਮ ਬੂੜ ਜਾਤ ਪਾਇ ਬਿਸਰਾਮ ਸਕਲ ਦੁਖ ਆਵਤ ਨਾਸ ਨਾਨਕ ਨਾਮ ਜਪ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਹਿ ਚਾਵ ਮੰਤਰ ਅੰਤਰ ਹੀ ਸਵਾਇ ਨਿਯਤ ਨਾ ਬੇਹ ਦਰਸ ਸੁਖ ਹੋਏ ਮਨ ਬਿਕਸੈ

ਪ੍ਰਕਾਰ ਸਰਬ ਘਟਾ ਕਰਤ ਪ੍ਰਤਪਾਲ ਆਦ ਪ੍ਰਕਾਰਨ ਕਰਤਾਰ ਭਗਤ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਾਂ ਨਿਰਗੁਣ ਆ ਨੀਚ ਅਜਾ ਨਾਨਕ ਤੁਮਰੀ ਸਰਣ ਪ੍ਰਭ ਭਗਵਾਨ ਸਰਬ ਬੈਕੁੰਠ ਮੁਕਤ ਮੁਕ ਪਾਈ ਏਕ ਨਿਮਖ ਹਰਿ ਕੇ ਗੁਣ ਗਾਈ ਸਰਬ ਬੈਕੁੰਠ ਮੁਕਤ ਮੋਖ ਪਾਈ ਏਕ ਨਿਮਖ ਹਰਿ ਕੇ ਗੁਣ ਗਾਈ ਅਨਕ ਰਾਜ ਭੋਗ ਵਡਿਆਈ ਹਰਿ ਕੇ ਨਾਮ ਕਥਾ ਮਨ ਪਾਈ ਬਹੁ ਭੋਜਨ ਕਾਬਰ ਸੰਗੀਤ ਰਸਨਾ ਜਾਪਦੀ ਹਰ ਹਨੀਤ ਪਰਿ ਸੋ ਕਰਨ ਸੁਭਾ ਧਨਵੰਤ ਹਿਰਦਾ ਬਸੀ ਪੂਰਨ ਗੁਰਮਨ ਸਾ ਸੰਕਰਾਵਦੀ ਹੁਨ ਵੈ ਸਰਬ ਸੁਖ ਨਾਨਕ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੀਹੀ ਫਿਰ ਜਾ ਬਸ਼ਟਪਤੀ ਜਬ ਅਕਾਰ ਹੁਕਾਸ਼ਨਾ ਦ੍ਰਿਸ਼ਟੀ ਤਪ ਆਪਨ ਤਪ ਕਹਿਤੀ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤਾ ਵੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚੀਹਨ ਨਾ ਜਾਪਤ ਤਬ ਹਰ ਸੋ ਕਹ ਸਭ ਆਪਤ ਜਬ ਆਪਨ ਆਪ ਆਪਾਰ ਬ੍ਰਹਮਤਾ ਮੂਹ ਕਹ ਹੋਤ ਪਰਮ ਆਪਨ ਕਿਲਾ ਵਰ ਤੀਜਾ ਨਨ ਕਰਨ ਨਾ ਦੂਜਾ ਜਬ ਹੋਤ ਪ੍ਰਭ ਕੇਵਲ ਤਰੀ ਤਾ ਬੰਧ ਮੁਕਤ ਕਹ ਕਿਸ ਕੋ ਕਹਿ ਜਾਵੀ ਕਹ ਹਰ ਕਮਾ ਪਾਰ ਤਬ ਨਰਕ ਸੁਰਗ ਕਹ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸਭ ਸਖਤ ਕਹੋ ਕਿ ਤਠਾਈ ਜਬ ਆਪ ਹੈ ਆਪ ਆਪਣੇ ਜੋ ਅਵਤਾਰ ਹੈ ਤਬ ਕੌਣ ਨਿਡਰ ਕੌਣ ਕਾ ਡਰ ਹੈ ਆਪਨ ਚੱਲਦਾ ਆਪ ਕਰਨੇ ਹਾਰ ਨਾਨਕ ਠਾਕੁਰ ਕਮਾ ਪਾਰ ਬਨਾਸੀ ਸੁਖ ਆਪਨਾਸਨ ਤਹ ਜਨਮ ਵਰਨ ਕਹ ਕਹ ਬਿਨਾਸ ਜਬ ਪੂਰਨ ਕਰਤਾ ਪ੍ਰਭ ਸੂਈ ਤਬ ਜਮ ਕਿ ਤ੍ਰਾਸ ਕਹ ਕਿ ਸੋਏ ਜਬ ਅਵਗਤਿਆ ਗੋਚਰ ਪ੍ਰਭੀ ਕਾ ਤਬ ਚਿਤ੍ਰਗੁਪਤ ਕਿਹ ਪੂਛਤ ਲੀਕਾ ਜਬ ਨਾਥ ਨਿਰੰਜਨ ਅਗੋਚਰ ਗਦੀ ਤਬ ਕਹੁ ਛੁੱਟੀ ਕਨ ਬੰਧਨ ਵੈਦਿ ਆਪਨ ਆਪ ਆਭਿਆ ਚਰ ਜਾ ਨਾਨਕ ਆਪਨ ਰੂਪ ਆਭਿਆ ਪਰ ਜਾ ਜਹ ਨਿਰਮਲ ਪੁਰਖ ਪੁਰਖ ਪਾਤ ਹੋਤਾ ਤਹ ਬਿਨ ਮੈਲ ਕਹੁ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵੈਨ ਤਹ ਕੌਣ ਕਉ ਮਾਨ ਕਾਨ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹ ਸ਼ਾਲ ਸ਼ਦਰ ਲਗਤ ਕਹੁ ਕੀਸ ਜਹ ਜੋ ਸਰੂਪ ਜੋ ਸੰਗ ਸਮਾਵੈ ਤਹ ਕਿਸਾ ਭੂਖ ਕਵਨ ਤ੍ਰਿਪਤਾ ਕਰਨ ਕਰਾਵਨ ਕਰਨ ਆਨੰਦ ਕਰਤੀ ਕਨ ਸਮਾਇਰ ਜਬ ਆਪਣ ਸੁਭਾ ਆਪਣ ਸੰਗ ਬਨਾਈ ਤਵ ਕਨ ਵਾਯੁ ਬਾ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪ ਹੈ ਪ੍ਰਮੀਂਦ ਤਹ ਵੇਦ ਕਤੀਬ ਕਹ ਕੁਚੀਂਦ ਜਬ ਆਪਣ ਆਪ ਆਪ ਉਰਤਾਰ ਤਵ ਸਗਨ ਅਪ ਸਗਨ ਕਹ ਵਿਚਾਰ ਜਹ ਆਪ ਨੂਚ ਆਪਣ ਆਪ ਨੀਰ ਤਹ ਕੌਣ ਠਾਕੁਰ ਕੌਣ ਕਹੀ ਅਚੀਰ ਵਿਸਮਨ ਵਿਸਮ ਰਹੀ ਵਿਸਮਾਨ।

ਮਾਨ ਅਨਕ ਪ੍ਰਕਾਰ ਕੀ ਉਪਖਿਆ ਨਾਪਨ ਖੀਰਾਵ ਕਰ ਦੀਖੈ ਖੀਰ ਸੰਕੁਚਾ ਤਉ ਨੈਨ ਕੀ ਕਹਿ ਜਹ ਅਵਗਤ ਭਗਤ ਕਹਿ ਆਪ ਜਹ ਪਸਰ ਪਸਾਰ ਸੰਤ ਪਰਤਾ ਦੋਹੂ ਪਾਹ ਕਹਿ ਆਪ ਹੈ ਧਨਿਉਨ ਕੀ ਸੋਭਾ ਨੂੰ ਬਨੀ।

ਨਾਨਕ ਉਪਸਰਿਆ ਦੂਜਾ ਕਹਿਣ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਾ ਆਪ ਸੁਨ ਨਿਹਾਰ ਆਪ ਹੀ ਕਾਵਿ ਸਥਾਰ ਜਾਤ ਭਾਵਤ ਸ੍ਰਿਸ਼ਟੀ ਉਪਾਈ ਆਪਣਾ ਪਾਣ ਲੈ ਸਮਾਈ ਤੂੰ ਤੇ ਪਿੰਨ ਨਹੀਂ ਕਿਸ਼ੋ ਆਪਨ ਸੂ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀਵ ਆਪ ਜਾਇ ਸਜਣਾ ਸੋਈ ਜਨ ਪਾਏ ਸੋ ਸਮਦਰਸ਼ੀ ਤਾਤ ਕਵੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਪਨਾਥ ਜਿਸ ਰਾਖੇ ਤੋਏ ਨਾਮ

ਜਨ ਕਉ ਕੋਇ ਨ ਪਹੁੰਚ ਨਾਰ। ਸਿਰ ਉਪਰ ਠਾਢਾ ਗੁਰ ਸੂਰਾ, ਨਾਨਕ ਤਾਗ ਕਾਰਜ ਪੂਰਾ ਮਾਤ ਪੂਰੀ, ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੀਖਤ ਉਦਰਤ ਸ੍ਰਿਸ਼ਟ, ਚਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰ ਰੂਪ, ਧਨ ਸੇਵਾ ਸਿਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸਾ ਸੋਤ ਨਿਹਾਲ, ਤਾ ਕੈ ਨਿਕਟ ਨਾਵਿਦ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾ ਸੰਗ ਨਾਨਕ ਹਰਿ ਦਿਆ ਸਰੋ ਗਿਆਨ, ਅੰਜਨ ਗੁਰਦੀ ਆ ਗਿਆਨ, ਅੰਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਕਾਸ਼, ਅਸ਼ਟਪਦੀ ਸੰਤ ਸੰਗ ਅੰਦਰ ਪ੍ਰਾਪਤ।

ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਅਕਾਇ ਆਧਾਰ, ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾ ਲਿਹ ਰਤਨ ਸੁਨਤ ਕੁਮਾਰ।

ਮਾਥੀ ਨਾਨਕ ਕੁਦਰਤ ਤਿਨਕਾ ਸਾਥੀ ਸਰਨ ਯੋਗ ਸੰਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਈ ਮੇਟ ਗਏ ਬੈਰ ਭਏ ਸਵਰੀਆਂ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਭਾਈ ਗੁਰਦੇਵ ਪੂਰਨ ਹੋਏ ਸੇਵਕ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੀ ਰਾਮ ਨਾਮ ਸੰਰਸਨਾ ਕਹਿਤ ਕਰ ਪ੍ਰਸਾਦ ਦਇਆ ਪ੍ਰਭਦਾਰਿ ਨਾਨਕ ਨਿਵ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਵਾਸਾ ਸੋਧਨ ਧਾਨ ਸਰਵ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭਤੀ ਪੂਜ ਪਾਏ ਅਸਥਾਨ ਵਾਹ ਨਾ ਹੋਇਆ ਵਨ ਜਾਨ ਹਰ ਤਨ ਖਾੜ ਚਲਾ ਜਾਨ ਸੋਏ ਨਾਨਕ ਜਿਸ ਪ੍ਰਾਪਤ ਹੋਈ ਕੀਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਵਧਨ ਸਿਧ ਵਿਦਿਆ ਤਾਪ ਯੋਗ ਪ੍ਰਾਪਤ ਆਨ ਗਿਆਨ ਸੇ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਮਦ ਸਕਲ ਦੇ ਉਦਾਸ ਸੁੰਦਰ ਚਤੁਰਤਾ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ, ਹਮ ਦੀਨ ਤੁਮ ਜੁਗ ਜੁਗ ਦਾਤੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ ਸਤਨਾਮ ਜੀ

ਵਾਹਿਗੁਰੂ।

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਿਲ ਵਿਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆ ਰਹੋਈਐ ਕਿ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਰੂਰ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗ ਸਹਿਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ ਰਾਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਉੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾ ਏ ਕਰੀ ਜੇਤੀ ਸਿਰ ਠੁਪਾਈ ਵੇਖਾਉਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸਲਾ ਹਨੁਮੰਦ ਸੁਣੈ ਜੋ ਜੁਗਤ ਤਨ ਭੇਦ ਸੁਣੈ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜ ਪੜ ਭਾਵ ਹਿਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਸੁਣੈ ਸਰਾ ਗੁਣ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵੇ ਰਾਹੂ ਸੁਣੈ ਹਾਥ ਵੇ ਅਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਝੋਟਾ ਨਾ ਖਾਏ ਮੰਨੈ ਜਮਕੈ ਸਾਸ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ
ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਮੰਨੈ ਪਾਵੇ ਮੂਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਣੈ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕੌਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਇਹੋ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਅਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਸਿਰਾਹੇ ਅਸੰਖ ਮਲੇਛ ਮਲ ਭਾਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਹ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਪਰਮਾਏ ਤਿਵ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੇਂ ਨਾਹੀ ਕੋ ਥਾਵ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਬਲੀ ਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮੰਚਾਓ ਕਵਣ ਸੁਵੇਲਾ ਵਖ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰਣਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰੇ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾਉ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾਂ ਅਸਲ ਧਾਤ ਲੇਖਾ ਹਿਤੋਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾ ਲਾਹੀ ਸਾ ਲਾਹ ਏਤੀ ਸੁਰਤ ਨਾ ਭਾਈਆਂ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸਮਨੁ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣ ਨਾ
ਨਾਨ ਤੰਤ ਨਾ ਕਰਨੇ ਦੇਣ ਨਾਨ ਤੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੇ ਕਿਆ ਮਨਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਭਗਤਾ ਕਹੀਏ ਭਗਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋ ਦੇ ਪਾਰ ਕੇਤਿਆਂ ਗਣਕ ਨਹੀਂ ਵਿਚਾਰ ਕੇਤੇ ਖੱਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਕ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖਹਿ ਸੇ ਭੇ ਗਈ ਕੇ ਜਿਸਨੂੰ ਬਖਸ਼ੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਵਾਪਾਰ ਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵ ਹੈ ਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਮੁੱਲ ਤੁਲ ਅਮੁੱਲ ਪ੍ਰਵਾਣ ਮੁੱਲ ਬਖਸ਼ੀ ਸਮੁੱਲ ਨੀਸਾਣ ਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੋਧ ਆਖੇ ਦਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇਵੜ ਭਾਵੇ ਤੇ ਉੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੀ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵਿ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਿ ਈਸਰ ਵਰਮਾ ਦੇਵੀ ਸੋਮ ਸਦਾ ਸਵਾਰੇ ਗਾਵੇ ਇੰਦ ਇੰਦਾ ਸੁਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਛ ਪਿਆਲੇ ਗਾਵਨ ਰਤਨੇ ਉਪਾਏ ਤੇਰੇ 68 ਤੀਰਥ ਨਾਲੇ ਗਾਵਿ ਜੋਦ ਮਹਾਬਲ ਸੂਰਾ ਗਾਵਿ ਖਾਣੀ ਚਾਰੇ ਗਾਵਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧਨੋ ਗਾਵਿ ਜੋ ਤੁਧ ਭਾਉ ਨਿੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਉ ਸੇ ਮੈਂ ਚਿਤ ਨਾ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰੁਣਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿੱਧ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖੇ ਆਵਹਿ ਭਾਗ ਆਦੇਸ਼ ਸਹਿ ਆਦੇਸ਼ ਆਦ ਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਪੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਸ਼ ਪਾਇਆ ਸੁਵੇਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ। ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਣ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕਛ ਪਕਾਈ ਉੱਥੇ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੁੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾ ਨਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਰ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੀ ਨਾ ਠਾਗੇ ਜਾਹੇ ਜਿਨ ਕਹਿ ਰਾਮ ਉਸੇ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਬ੍ਰਹਮੰਡ ਜੇ ਕੋ ਕਥੇ ਤਾਂਤ ਨਾਂਤ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਵ ਅੰਮ੍ਰਿਤ ਤਟਾਲ ਘੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ।

ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਹਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਹਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤਨ ਭਉ ਪ੍ਰਕਾਸ਼ ਸੰਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਣ ਕਰਮ ਨਾਮ ਵਰਣ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ ਨਮਸਤਵੰ ਕ੍ਰਿਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ। ਨਮਸਤੰਗ ਅਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸਵੇਕੇ ਨਮਸਤੰਗ ਨੇਕੇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੀ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤੰਗ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸ਼ਰੀ ਨਮਸਤੰਗ ਨਿਰਾਸਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਆਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮੋ ਸਰਬ ਰੂਪੇ ਨਮੋ ਸਰਬ ਦਿਆ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੇ ਨਮਸਤੰਗ ਪੇਵੇ ਨਮਸਤੰਗ ਜਨਮੇ ਨਮਸਤੰਗ ਸੁਭਾਨਵੇਂ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਭਰਣੀ ਨਮਸਤੰਗ ਮਰਣੀ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਸਾਕੇ ਨਮਸਤੰਗ ਨਿਰਵਾਕੇ ਨਮੋ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੂਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਕਾਮ ਹੈ ਅਧੇ ਹੈ ਅਪੇ ਹੈ ਜੀਤ ਹੈ ਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਭੂਤ ਹੈ ਅਭਰਣ ਹੈ ਅਗੰਜ ਹੈ ਅਭੰਜ ਹੈ ਝੂਜ ਹੈ ਅਚੰਜ ਹੈ ਅਮੀਕ ਹੈ ਰਪੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਸੋਖ ਹੈ ਅਕ੍ਰਮ ਹੈ ਭ੍ਰਮ ਹੈ ਅਜੀਤ ਹੈ ਭੀਤ ਹੈ ਅਗਾਹ ਹੈ ਅਗਾਹ ਹੈ ਅਮਾਨ ਹੈ ਨਿਧਾਨੇ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਭੇਵੇ ਨਮੋ ਕਾਲ ਕਾਲੀ ਨਮੋ ਸਰਬ ਪਾਲੀ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੀ ਨਰਸੰਗੀ ਪ੍ਰਮਾਥੀ ਨਮੋ ਭਾਨ ਭਾਨੀ ਨਮੋ ਮਾਨ ਮਾਨੀ ਨਮੋ ਚੰਦਰ ਚੰਦਰੀ ਨਮੋ ਭਾਨ ਭਾਨੀ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਪਾਨੀ ਨਮੋ ਬਾਦ ਬਾਦੇ ਅਨੰਗੀ ਅਨਾਮ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਨ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਆ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ
नमो रोग रोगे नमस्तंग स्नानंग नमो मंत्र मंत्रंग नमो जंत्र यंत्रंग नमो इष्टिष्टे नमो तंत्र तंत्रंग सदा सच्चिदानंग सर्वं कृणासी अनुपे रूपे समस्त निवासी सदा सिद्धदा बोधदा बृधकता अधो ऊर्ध अर्धं अगंग ओघर्ता परम परम परमेश्वर प्रोषपालं सदा सर्वदा सिद्धदाता दयालं अछेदी अपेदी अनामंग कामंग समस्तोपराजी समस्तस्तामंग तेरा जोर चाचरी छांद जले हैं थले हैं अभीत हैं अपे हैं प्रभु हैं अजू हैं अदेश हैं पेश हैं पुजंग प्रयात छांद अगाधे अबाधे नंदी स्वरूपे नमो सर्वमानि समस्ती निधाने नमस्तवंग निर्णाथे नमस्तवंग परमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक सुखे नमो सर्व रोगे नमो सर्वभोगे नमो सर्वजीतंग नमो सर्वपीतंग नमो सर्वज्ञानं नमो परमतानं नमो सर्वमंत्रंग नमो सर्वजंत्रंग नमो सर्वदर्शंग नमो सर्वकृष्ण नमो सर्वरंगे त्रिपंगी अनंगे नमो जीव जीवंग नमो बीज बीजे अखजे अपिजे समस्तं प्रसिज्जे कृपालं स्वरूपे कुलकर्म प्रणाशी सदा सर्वदा हृदय सिद्धं निवासी चरपट छांद त्वय प्रसाद अमृत कर्मे अमृत धर्मे अखल जोगे अचल भोगे अचल रजे अटल सजे अखल धर्मंग अलख कर्मंग सर्वंग दाता सर्वंग ज्ञाता सर्वंग भानी सर्वंग मानी सर्वंग पुराणंग सर्वंग त्राणंग सर्वंग भुगता सर्वंग युगता सर्वंग देवंग सर्वंग पेवंग सर्वंग काले सर्वंग पाले रुआल छंद त्व प्रसाद आदि रूपनाथ मूर्त जौन पुर कपार सर्वमान त्रिमान देव पेव आद उदार सर्वपालक सर्वकालक सर्वकोपन काल जत्र तत्र विराज हेव तूत रूप विशाल नाम ठामना जा जा करूप रंग न रेख आद पुरख उदार मूर्ता जौन आद अशेख देश और न पेश जागरूप रेख न राग जतर ततर दिशा विशा हुए फैल्यो अनुराग नाम काम दहीन पेखत ताम हुन है जाय सर्वमान सर्वतरमान सदैव मानता है एक मूर्त ने दसम कीन रूप अनेक खेल खेल अखेल खेल अनंत कौ फिर एक देव भेव ना जानी जह वेद और कतेव रूप रंग ना जात पास सुजानी के देवतात मात ना जा जाकर जन्म मरण भी चक्र बकर फिर चतर जग मान ही पुरतीन लोक चौदह के बिख जग जाप जय जाप आ देवनाद मूर्त हप्यो सभ है जय थाप परम रूप नीत मूर्त पूर्ण पुरख पार सर्व सरचे सुयंग पव गण मंजन हार कालहीन कला संयुक्त अकाल पुरखादेश धर्म धाम सुपरम रहते अपूत अलख अपे संग राग न रंग जाके जात पात न नाम गर्व गंजन दुष्ट भंजन मुक्त दाय काम आप रूप अमीक अन उस्तते पुरख अवतूत गर्व गंजन सर्वंजन आदि रूप असूत अंगहीन अपंग अनात्मे पुरख पार सर्व लायक सर्व काय सर्व को प्रतिपार सर्व गंता सर्व हंता सर्व तिन पेख सर्व शास्त्र न जान जय रूप रंग हर रेख परम वेद पुराण जाके नेत पाखत नित कोट सिमृत पुराण शास्त्र न आवहि बहुचित मधुपार छंद प्रसाद गुणगुणदार महमाया पार आसन अपंग उपमानंग अनप प्रकाश निस्तन नास अजान बाहु सहान साहो राजान राज पहनान पान देवान देव उपमा महान इंद्रान इंद्र बालान बालन कान लंग कालान कालन कूतंग या पाप अंगत मत पार गुणगुणदार मुनगन प्रणाम निरपय निकाम अति दुत प्रचंड मित गति अखंड आलस्य कर्मा दृश्य धर्म सर्वा प्रणाम डंड डबाडे चाचरी छंद त्वय प्रसाद गोविंद मुखं देव उदारिय पारी हरियं करिन नामे कामे भुजंग प्रयात छंद चतुर चक्र करता चतुर चक्र हरता चतुर चक्र दानी चतुर चक्र जानी चतुर चक्रवर्ती चतुर चक्र भरती चतुर चक्र पाली चतुर चक्र काली चतुर चक्र पासे चतुर चक्र वासी चतुर चक्र माने चतुर चक्र दाने चाचरी छंद न सत्रे न मित्रे न परम न पितरे न कर्म न काया जन्म जाय न चित्रे न मित्रे परे हैं पवित्रे प्रति से आदि से आदर से आकर से भगवती छंद प्रसाद कथते के आचिज देसह के अपिज भिक्षह के आगंत कर्मे के आपंज परमे के अपिज लोके के आदत सोके के पूत बरने के विपूत करने के राजन प्रवाह के धर्मं तुजा है के आशोक बरने के सर्वा अपरने के जगतं कृति है के छत्रं क्षत्रिय है के ब्रह्मं स्वरूप है के अनुपम रूप है के आदिदेव है के आप अपेव है के चित्रं भीने के दीने के रोजी रजा के रही मेरे हक के पाप बेऐब है के गैवल गैव है के फुल गुना है के शान साह के कारण गुण है के रोजी दहन है के राज गृहम के कर्म क्रीम है के सर्वंग कलिय के सर्वंग दलिय के सर्वत्र माने के सर्वत्र दाने के सर्वत्र गौण के सर्वत्र पौण है
ਕੇ ਸਰਬੱਤਰ ਦੇਸ਼ੈ, ਕੇ ਸਰਬੱਤਰ ਭੇਸ਼ੈ, ਕੇ ਸਰਬੱਤਰ ਰਾਜੈ, ਕੇ ਸਰਬੱਤਰ ਸਾਜੈ, ਕੇ ਸਰਬੱਤਰ ਦੀਨੈ, ਕੇ ਸਰਬੱਤਰ ਲੀਨੈ, ਕੇ ਸਰਬੱਤਰ ਜਾਹੋ, ਕੇ ਸਰਬੱਤਰ ਭਾਹੋ, ਕੇ ਸਰਬੱਤਰ ਦੇਸ਼ੈ, ਕੇ ਸਰਬੱਤਰ ਭੇਸ਼ੈ, ਕੇ ਸਰਬੱਤਰ ਮਾਨੈ ਸਦ, ਕੇ ਸਰਬੱਤਰ ਕਾਲੈ, ਕੇ ਸਰਬੱਤਰ ਪਾਲੈ, ਕੇ ਸਰਬੱਤਰ ਹੰਤਾ, ਕੇ ਸਰਬੱਤਰ ਗੰਤਾ, ਕੇ ਸਰਬੱਤਰ ਭੇਖੀ, ਕੇ ਸਰਬੱਤਰ ਭੇਖੀ, ਕੇ ਸਰਬੱਤਰ ਕਾਜੈ, ਕੇ ਸਰਬੱਤਰ ਰਾਜੈ, ਕੇ ਸਰਬੱਤਰ ਸੋਖੈ, ਕੇ ਸਰਬੱਤਰ ਭੁੱਖੈ, ਕੇ ਸਰਬੱਤਰ ਤ੍ਰਾਣੈ, ਕੇ ਸਰਬੱਤਰ ਪ੍ਰਾਣੈ, ਕੇ ਸਰਬੱਤਰ ਦੇਸ਼ੈ, ਕੇ ਸਰਬੱਤਰ ਭੇਸ਼ੈ, ਕੇ ਸਰਬੱਤਰ ਮਾਨੈ ਸਦੈਵੰ ਪ੍ਰਧਾਨੈ, ਕੇ ਸਰਬੱਤਰ ਜਾਪੈ, ਕੇ ਸਰਬੱਤਰ ਥਾਪੈ, ਕੇ ਸਰਬੱਤਰ ਭਾਨੈ, ਕੇ ਸਰਬੱਤਰ ਮਾਨੈ, ਕੇ ਸਰਬੱਤਰ ਇੰਦ੍ਰੈ, ਕੇ ਸਰਬੱਤਰ ਚੰਦ੍ਰੈ, ਕੇ ਸਰਬੰ ਕਲੀਮੈ, ਕੇ ਪਰਵੰ ਪਹੀਮੈ, ਕੇ ਆਕਲ ਲਾਮੈ, ਕੇ ਸਾਹਿਬ ਕਲਾਮੈ, ਕੇ ਸੁਲ ਵਜ਼ੂ ਹੈ ਤਮਾਮ ਲਰਜ਼ੂ ਹੈ, ਮੇ ਸੁਸਲਾਮੈ ਸਲੀਖਤ ਮੁਦਾਮੈ, ਗਨੀ ਮੁਲ ਸ਼ਿਕਸਤੈ, ਗਰੀ ਬੁਲ ਪਰਸਤੇ, ਬੁਲੰਦ ਮਕਾਨੇ, ਜ਼ਮੀਲ ਜ਼ਮਾਨੇ, ਤਮੀਜ਼ ਤਮਾਮੇ, ਰਜ਼ੂਲ ਨਿਧਾਨੇ, ਹਰੀ ਕੁਲ ਜ਼ੀਮੇ, ਰਜ਼ਾਇਕ ਯਕੀਨੇ, ਨੇਕੁਲ ਤਰੰਗ ਹੈ, ਭੇਦ ਹੈ, ਅਭੰਗ ਹੈ, ਆਜੀਜ਼ੁਲ ਨਿਵਾਜ, ਗਨੀ ਮੁਲਖੀ ਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗ ਸੁਧਾ ਹੈ, ਸਦੈਵ ਸਰੂਪ ਹੈ, ਭੇਦੀਨ ਰੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤੂ ਸਲਾਮ ਹੈ, ਸਦੈਵ ਕਾਮ ਨਿਰਬਾਧ ਸਰੂਪੇ, ਅਗਾਧ ਹੈ, ਅਨੂਪੇ, ਓਮ ਆਦ ਰੂਪੇ, ਅਨਾਦ ਸਰੂਪੇ, ਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗ ਤ੍ਰਿਵਾਦੇ, ਗੰਜੇ ਅਗਾਧੇ, ਸੁਭੰ ਸਰਬ ਭਾਗੇ, ਸੁਸਰਬਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਅਛੇਜ ਹੈ, ਅਛੂਤ ਹੈ, ਕੇ ਨਰਕੰ ਪ੍ਰਣਾਸ ਹੈ, ਪ੍ਰਿਥਵਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਭੇਖ ਹੈ, ਲੇਖ ਹੈ, ਅਭਰਮ ਹੈ, ਕਰਮ ਹੈ, ਅਨਾਦ ਜੁਗਾਦ ਹੈ, ਅਜੈ ਹੈ, ਅਭੈ ਹੈ, ਭੂਤ ਹੈ, ਧੂਤ ਹੈ, ਅਨਾਸ ਉਦਾਸ ਹੈ, ਧੰਦ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਨਿਚਿਤ ਹੈ, ਨਿਚਿੰਤ ਹੈ, ਸੁਨਿਤ ਹੈ, ਅਲਿਖ ਹੈ, ਦੇਖ ਹੈ, ਲੇਖ ਹੈ, ਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਗੰਭ ਹੈ, ਨੀਲ ਹੈ, ਅਨਾਦ ਹੈ, ਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਿਰਪੁਟ ਛੰਦ ਤੈ ਪ੍ਰਸਾਦ, ਸਰਵੰਗੰਤਾ, ਸਰਵੰਗੰਤਾ, ਸਰਵੰਖਿਆਤਾ, ਸਰਵੰਗਿਆਤਾ, ਸਰਵੰਹਰਤਾ, ਸਰਵੰਕਰਤਾ, ਸਰਵੰਪ੍ਰਾਣੰ, ਸਰਵੰਤ੍ਰਾਣੰ, ਸਰਵੰਕਰਮੰ, ਸਰਵੰਧਰਮੰ, ਸਰਵੰਯੁਗਤਾ, ਸਰਵੰਗੁਕਤਾ, ਰਸਾਵਲ ਛੰਦ ਤ੍ਵੈ ਪ੍ਰਸਾਦ, ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪਰਮਾਤਮ ਪਰਮਾਥੇ, ਸਦਾ ਸਰਬ ਸਾਥੇ, ਆਗਾਸ ਰੂਪੇ, ਨਿਰਬਾਧ ਵਿਭੂਤੇ, ਅਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਵੰਗੀ ਨੂਪੇ, ਨਾ ਪੁੱਤਰ, ਨਾ ਪੁੱਤਰ, ਨਾ ਸਤਰ, ਨਾ ਮਿੱਤਰ, ਨਾ ਤਾਤੇ, ਨਾ ਮਾਤੇ, ਨਾ ਜਾਤੇ, ਨਾ ਪਾਤੇ, ਨਾ ਸਾਖ ਸ੍ਰੀ ਖੇ, ਅਮਿਤੋ ਅਮੀਕ ਹੈ, ਸਦੈਵ ਪ੍ਰਭਾ ਹੈ, ਅਜੇ ਹੈ, ਅਜਾ ਹੈ, ਭਗਵਤੀ ਛੰਦ ਤ੍ਵੈ ਪ੍ਰਸਾਦ, ਕੇ ਜ਼ਾਹਰ ਜ਼ਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਮੇਸੂ ਸਲਾਮ ਹੈ, ਸਮਸਤ ਕਲਾਮ ਹੈ, ਕੇ ਸਾਹਿਬ ਦੀ ਮਾਂ ਕਹਿ, ਕੇ ਹਸਨੁ ਚਲਾ ਕੇ, ਕੇ ਕਾਮਲ ਕਰੀਮ ਹੈ, ਕੇ ਰਾਜ ਕਰੀਮ ਹੈ, ਕੇ ਰੋਜ਼ੀ ਦਹਿੰਦ ਹੈ, ਕੇ ਰਾਜ ਕਰਹਿੰਦ ਕਰੀਮੁਲ ਕਮਾਲ, ਕੇ ਹਸਨੁ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਰਾਸੁਲ ਫਿਕਨ ਹੈ, ਕਲੰਕ ਪ੍ਰਣਾਸ ਹੈ, ਸਮਸਤ ਨਿਵਾਸ ਹੈ, ਗੰਦੂ ਕਰੀਮ ਹੈ, ਰਜ਼ਾ ਕਰੀਮ ਹੈ, ਸਮਸਤ ਸੁਬਾਹ ਹੈ, ਕੇ ਸਾਹਿਬ ਕਿਰਾਏ, ਕੇ ਨਰਕ ਪ੍ਰਣਾਸ ਹੈ, ਬਿਸ਼ਤੁਲ ਨਿਵਾਸ ਹੈ, ਬਹਿਸ਼ਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹਮੇ ਸੁਲਰਵਨ ਹੈ, ਤਮਾਮ ਤਮੀਜ਼ ਹੈ, ਸਮਸਤੁਲ ਅਜ਼ੀਜ਼ ਹੈ, ਪਰਮ ਪਰਮੀਸ਼ਰ ਸਮਸਤੁਲ ਅਦੀਸ ਹੈ, ਆਦੇਸ਼ੁਲ ਅਲੇਖ ਹੈ, ਹਮੇ ਸੁਲ ਅਭੇਖ ਹੈ, ਜੁਮਿਲ ਜਮਾ ਹਮੀ ਕੁਲਿਮਾ ਹੈ, ਕਰੀਮੁਲ ਕੁਮਾਲ ਹੈ, ਕੇ ਜੁਰਤ ਜਮਾਲ ਹੈ, ਕੇ ਅਚਲੰ ਪ੍ਰਕਾਸ਼ ਹੈ, ਕੇ ਅਮਿਤੋ ਸੁਭਾਸ ਹੈ, ਕੇ ਅਜਬ ਸਰੂਪ ਹੈ, ਕੇ ਅਮਿਤੋ ਵਿਭੂਤ ਹੈ, ਕੇ ਅਮਿਤੋ ਪਸਾ ਹੈ, ਕੇ ਆਤਮ ਪ੍ਰਭਾ ਹੈ, ਕੇ ਅਚਲ ਅਨੰਗ ਹੈ, ਕੇ ਅਮਿਤੋ ਅਭੰਗ ਹੈ, ਮਦ ਭਾਰ ਛੰਦ ਤ੍ਵੈ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਪੰਜ, ਅਨਗਨ ਪ੍ਰਣਾਮ, ਮੁਨਮਲ ਸਲਾਮ, ਹਰ ਨਰ ਅਖੰਡ, ਬਰਨਰ ਅਮੰਡ, ਅਨਪਮਨਾਸ, ਮੁਨ ਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਤਲ ਮੁਦਾਮ, ਅਨ ਛਿਜ ਅੰਗ ਆਸਨ, ਅਭੰਗ ਉਪਮਾ ਪਾਰ, ਗਤ ਮਿਤ ਉਦਾਰ, ਜਲ ਥਲ ਮੰਡ, ਦਿਸ ਵਿਸ ਅਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨਪਮਨਾਸ, ਧ੍ਰਿਤ ਧਰ ਤੁਰਾ, ਸਜਾਨ ਬਾਹੁ, ਕੇ ਸਦਾ ਓਂਕਾਰ, ਓਂਕਾਰ ਆਦਿ ਕਥਨੀ ਅਨਾਦ, ਖਲਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਛਿਜ ਗਾਤ, ਅਜਜ ਨਾ ਬਾਤਨ, ਝੰਜ ਗਾਤਨ, ਰੰਜ ਬਾਤਨ, ਟੁਟਪੰਡਾਰ, ਅਨ ਠਟਿਆ ਪਾਰਾ, ਢੀਠ ਧਰਮਤ ਢੀਠ ਕਰਮ, ਆਣ ਬ੍ਰਣ ਅਨੰਤ ਦਾਤਾ ਮਹਨ, ਦਾਤਾ ਮਹੰਥਰ ਬੁਲ ਮਨਾ ਛੰਦ ਤ੍ਵੈ ਪ੍ਰਸਾਦ, ਕਰੁਣਾਲ ਹੈ, ਰਕਾਲ ਹੈ, ਕਲਕੰਡਣ ਹੈ, ਮਹਿਮੰਡਣ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲਕਾਰਣ ਹੈ, ਸਰਵਭਾਰਣ ਹੈ, ਤ੍ਰਿਤਕਥਨ ਹੈ, ਜਗੇ ਕਰਨ ਹੈ, ਮਨਮਹਾਨ ਹੈ, ਜਗਜਾਨ ਹੈ, ਸਰਵੰਕਰ ਹੈ, ਸਰਵੰਕਾ ਹੈ, ਸਰਪਾਸ ਹੈ, ਸਰਵਨਾਸ ਹੈ, ਕਰੁਣਾ ਕਰੇ, ਵਿਸ਼ਵੰਭਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰੇ, ਜਪਾ ਜਪੇ, ਥੱਪਾ ਥੱਪਿਆ, ਕਰਤਾ ਕਰਤਿਆ, ਅੰਮ੍ਰਿਤਾ ਅੰਮ੍ਰਿਤਿਆ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕਰਤਿਆ, ਕਰਤਾ ਕਰਤਿਆ, ਧਨੀ ਧ੍ਰਿਤਮ, ਤੇਸਵਰ ਹੈ, ਪਰਮੇਸ਼ਵਰ ਹੈ, ਕਰਤਾ ਕਰਤਿਆ, ਅੰਮ੍ਰਿਤਾ ਅੰਮ੍ਰਿਤਿਆ, ਅਜਬਾ ਕਰਤਿਆ, ਅੰਮ੍ਰਿਤਾ ਅੰਮ੍ਰਿਤ ਹੈ, ਨਿਰਨਾਇਕ ਹੈ, ਖਲਕਾਇਕ ਹੈ, ਵਿਸ਼ਵੰਬਰ ਹੈ,
करुणाल है, निरपनायक सर्पायक है, पपंजन है, अर्गंज है, निपतापन है, जप जापन है, अकलंक कृत है, सर्वा कृत है, कर्ता कर है, हरता हर है, परमात्मा सर्वात्म है, आत्म बस है, जसके जस है, भुजंग प्रयात छंद। नमो सूरज सूरज, नमो चंद्र चंद्री, नमो राज राज, नमो इंद्र इंद्रि, नमो अंधकार, नमो तेज तेजे, नमो बृंद बृंदे, नमो बीज बीजे, नमो रासंग तामसंग शांत रूपे, नमो परम तत्ंग तत्ंग स्वरूपे, नमो योग योगी, नमो ज्ञान ज्ञान, नमो मंत्र मंत्र, नमो ध्यान ध्याने, नमो युद्ध युद्धे, नमो ज्ञान ज्ञाने, नमो भोज भुजे, नमो पान पाने, नमो कलहकर्ता, नमो शांत रूपे, नमो इंद्र इंद्रियनादिं विभुते कलंकार रूपे अलंकार लंके, नमो आसास, नमो बाग बंके, अपंगी सुरपे, नंगी नामे त्रिपंगी त्रिकाले, नंगी अकामे कचरी छंद, अजय अले अपे अभय अपू अनास कास गंज पंज अलख पख काल दयाल लेख पेखा नाम काम गाह अटाह अनाथे प्रमाथे अजो नियमोनि नरागे नरंगे न रूपे न रेखे आ करमंग अपरमंग अगंजे अलेखे भुजंग प्रयात छंद। नमस्तुल प्रणामि समस्तुल प्रणासे अगंजु अनामि समस्तुल निवासे निरकामंग विभूते समस्तुल स्वरूपे कुकर्मं प्रणासी सुधर्मं विभूते सदा सच्चिदानंद सतरंग प्रणासी करीमलुक निंदा समस्तुल निवासी अजायब विभूते गजायब गनीमे हरियंग करियंग करीमलु रहीमे चतर चक्रवर्ती चतर चक्र भुगते सुयंग भव शुभंग सर्वदा सर्वजुगते दुकालं प्रणासी दयालं स्वरूपे सदा अंग संगे अपंगं विभूते दुकालं प्रणासी दयालं स्वरूपे सदा अंग संगे अपंगं विभूते। वाहिगुरु जी का खालसा, वाहिगुरु जी की फतेह। एक ओंकार सतगुरु प्रसाद पाशाह दसवीं त्वै प्रसाद सवैये सराव गु सुध समूह सिधान के देख प्रयोग कर जो जति के सूर सुरार्दन सुध सुधाधक संत समूह अनेक मती के सार ही देश को देख रहे हो मत को ना देखित प्राणपति के श्री भगवान की पाए कृपा होते। एक रति बिन एक रति के माते मतंग जरे जरसंग अनूपतंग सुरंग सुवारे कोट तुरंग कुरंग से कुद पौन के कौन को जात निवारे पारी पुजान के पूप पली बेद न्यावत चीस न जात विचारे इते पय तो कहाँ पय पूप तंत को नंग ही पाए पुधारे जीत फिरे सब देश दिशान को बाजत ढोल मृदंग नगारे गुंजत गूढ़ गजान के सुंदर हिंसती हय राज हजारे पूत पविख भगवान के पूपत कौन गने नहीं जात बिचारे श्री पात श्री भगवान भजे बिनंत कुंत के धाम सिधारे तीर्थ नान दया दंदान सुसंजम ने मनेक विसेख है वेद पुराण कतेव कुरान जमीन जवान सबान के पेख है पौन आहार जति जतार सब सुविचार हजार के देख श्री भगवान भजे बिन पूपत एकृति बिन एक न लेख है सुध सिपा दुरंत दो बाह सु साज सुना दुर्जान दलेंगे भारी गुमान भरे मन में कर पर्वत पंख हले न हलेंगे तो ररीर मरोर मवासन माति मतंगन मान मलेंगे श्री पात श्री भगवान कृपा बिन त्याग जहां निदान चलेंगे वीर पार बड्डे बिरयारा बिचारे सार की तार पिछया तो देश मलंद मवासन माति के जान की मान मलया गाड़े गडान के तोड़ हार सुबात नहीं चक चार लवया साहिब श्री सब को सिर नायक जा चकन एक सु एक दवया दान देव निंद निशाचर भूत पवित भवान जपेंगे जीव जते जाल मैं थल मैं पल ही पल मैं सब थाप थपेंगे पुन प्रतापन बाढ़ जय तुन पापन कै बहु पुंज खपेंगे साध समूह प्रसन्न फिर जग सत्र सब अवलोक छपेंगे मानविंद्र गजिंद्र निराध जौन त्रिकुलाज जौन त्रिलोको राज करेंगे इकोट स्नान गजाग गजादक दान अनेक सुम्बर साज भरेंगे ब्रह्म महेश्वर विष्ण सची पतंत फसे जम फास परेंगे जे नर श्री पात के प्रस हैं पाग ते नर फिर ना दे तरेंगे कहाँ पयो जो दो लोचन मूंद कह बैठे भक्त्या लगायो नहात फिर लिये सा समुद्र लोग गयो प्रलोक गवायो बास कियो बिख्यान सो बैठ के ऐसे ही ऐसे सो बैस बितायो साच कहो सुन ले हो सब है जिन प्रेम कियो तिन ही प्रभ पायो काहू लै पाहन पूज तरियो सिर काहू लै रिंग काहू लै लिंग करे लटकायो काहू लिखियो हरवाची दिशा मह काहू पछहा को शीस नवायो को बतान को पूजत है पास को मृतान को पूजन तायो कूर क्रिया उर्ज्यो सब ही जग श्री भगवान को भेद न पायो
ਕੋ ਭੂਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪਾ ਦੇ ਮੋਹੇ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰੀਐ ਸਭ ਬਰਨ ਕੋ ਆ ਸੁੰਗਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਔਰ ਨਾ ਧਿਆਉਂ ਜੋ ਵਰ ਚਾਹੁੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪਾ ਦੇ ਮੁਜੈ ਅਭਰੀਏ ਮਰਨ ਕਾਲ ਕਾ ਤਰਾਸ ਨਵਰੀਐ। ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੋ ਕਰੇ ਹੋ ਰੱਛਾ ਰਾਖ ਲੈ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧੁ ਸੁਣ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਛਨ ਉਪਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਜੋ ਸਤਰਨ ਕੋ ਪਲਮ ਵਧ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਪਾ ਦੁਸ਼ਟ ਕਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭੂੰ ਜੇਤੇ ਬਦਨ ਸਿਰ ਸ਼ਬ ਧਾਰੇ ਆਪ ਆਪਣੀ ਬੂਝ ਉਤਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲਾਨਾਦ ਸੰਵਤਾ ਕਾ ਮੂੜ ਉਚਾਰਤ ਭੇਦਾ ਜਾਕੋ ਪੇਵ ਨ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਿਹ ਭਿਵ। ਆਪ ਆਪਣੀ ਬੁਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਵਿਸਦਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਰੂਪਾ ਰੰਗ ਪਿਓਰਾ ਕਹਿ ਭੂਪਾਂ ਰਜ ਜੇ ਰਜ ਸੇਤ ਜਗੀਨੀ ਉਤ ਪੁਜ ਖਾਨ ਬਹਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਓ ਸੰਕਰ ਇਕੈਠਾ। ਸਿਗਰੀ ਸਿਸ ਦਿਖਾਇਆ ਚੰਗ ਪਵਾ ਜੁਗਾ ਸਰੂਪ ਸਿੰਘ ਪਵਾ ਬਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਚਿਤੇ ਉਠ ਤੁਤ ਪਾਤਾ ਸਕਲ ਮਲੇਛ ਕਰੋ ਰਣ ਘਾਤਾ। ਜੇ ਆਸ ਤੁਜ ਤਪ ਸਰਣੀ ਪਰੇ ਤਿਨਕੇ ਦੁਸ਼ਟ ਦੁੱਖ ਤਹਵੈ ਮਰੇ ਪੁਰਖ ਜਿਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋਇ ਕੁਬਾਰ ਤਿਆਹੇ ਤਾਂ ਕੇ ਕਾਲ ਨਿਕਟਨ ਹੈ ਐ ਹੈ ਰੱਛਾ ਹੋਇ ਤਾਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ। ਕ੍ਰਿਪਾ ਜਸਤਨ ਜਾਏ ਨ ਹਰ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੁ ਸਕੇ ਨਾ ਕੋਈ ਇੱਕ ਵਾਰ ਜਿਨ ਤੁਮ ਮੈਂ ਸੰਭਾਰਾ ਕਾਲ ਪਹੁੰਚ ਤੇ ਤਾਹੇ ਉਭਾਰਾ ਜਿੰਦਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁੱਖ ਤੇ ਰਹਾ। ਖੜਗ ਕੇ ਤੁਮੈਂ ਸਰਣ ਤਿਹਾਰੀ ਆਪਾ ਦੇ ਲਹਿਓ ਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁੱਖ ਤੇ ਲਹਿਓ ਬਚਾਈ ਕਿਰਪਾ ਕਰੀ ਹੰਪ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁੱਖ ਜਨ ਕੋ ਛੈ ਕਰਤਾ। ਸ੍ਰੀ ਅਸਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂ ਚਤ ਫਲ ਪਾਵੇ ਸੋਈ ਦੁੱਖ ਨ ਤਿਸੇ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹਿ ਸੁਰਸ ਨਾ ਪਾਵੇ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁੱਖ ਦਰਦ ਨਿਕਟ ਭਉ ਦੁੱਖ ਦਰਦ ਭਉ ਨਿਕਟ ਨਾ ਨਰਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹਿ ਚੌਪਈ। ਸੰਭਵ ਸਤਰੈ ਸਹਿਸ ਪਣੀ ਜੈ ਅਰਧ ਸਹਿਸ ਪੁੰਤੀ ਨ ਕਿਹ ਜੈ ਭਾਵ ਦਰਸੁ ਦੀ ਅਸ਼ਟਮੀ ਰਵਾਰਾ ਤੀਰ ਸਤਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੂਆਂ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤੇ ਇੱਕ ਨਾ ਮਾਨਿਓ। ਸਿਮਰਤ ਸ਼ਾਸਤਰ ਬੇਸਬੈ ਬਹੁ ਭੇਦ ਕਹਿ ਅਮੇਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ। ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾਡ ਕੇ ਗਹਿਓ।

ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜਹੋਂ ਤੱਤੇ ਸਾਰ ਨਾ ਜਾਣੀ ਤੁਸੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾ ਨੂੰ ਸੋ ਤਤ ਪਾਏ ਜਿਸਨੂੰ ਦਿਨ ਹਰਲੀ ਵਿਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਮਨੋ ਕਿਉਂ ਵਿਸਾਰੀਏ ਉਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਉਡਦਾਤਾ ਸੋ ਕਿਉਂ ਮਨਹੋਂ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਹਾ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਲਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਈ ਛੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮਲ ਖੇ ਮੁਲਨਾ ਪਾਇਆ ਜੈ ਮੁਲਨਾ ਪਾਇਆ ਜਾਏ ਕਿ ਸਾਹਿਬ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੇ ਮਿਲੇ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਹੋ ਜਿਹੋ ਲਾਹ ਖਟਿਹੋ ਦਿਹਾੜੀ ਇਹੋ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿੱਤਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜਨਾ ਤਿਸ਼ਨਾ ਲਾਗੇ ਆਏ ਹੋ ਹਰ ਰਸ ਕਰਮੀ ਪਾਏ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗਮੇ ਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੂਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ਼ਿਸ਼ਟਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗਮੇ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਿਆ ਨਿਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਿਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹਰ ਤੂੰ ਮੈਂ ਜੋ ਤਰੀ ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੂਜਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਬ ਦ੍ਰਿਸ਼ਟ ਹੋਈ ਇਹ ਸ੍ਰਵਣ ਹੋ ਮੇਰੋ ਸਾਚੇ ਸੁਣਨੇ ਨੂੰ ਬਿਠਾਏ ਸਾਚੇ ਸੁਣਨੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿੱਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚਾ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣੈ ਨੋ ਪਠਾਏ ਹਰ ਜੀਉ ਗੁਫੰਦ ਰੱਖੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦੰਤ ਨਾ ਜਾਈ ਪਾਇਆ ਕਹਿ ਨਾਨਕ ਪਿਆਰੇ ਜੀਉ ਗੁਫੰਦ ਰੱਖੇ ਵਾਜਾ ਪਾਉਣ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵੋ ਗਾਓ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵਹੇ

ਪਵਿੱਤਰ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਹੋਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਵੈ ਜਾਣੀਐ ਸਭ ਆਪੇ ਸੱਚ। ਅੰਮ੍ਰਿਤ ਵੇਲੇ ਦੀ ਦਾਤ ਗੁਰੂ ਸਾਹਿਬ ਜੀ ਨੇ ਤਰੁੱਠ ਕੇ, ਜਿਹਦੇ 'ਤੇ ਗੁਰੂ ਖੁਸ਼ ਹੋ ਜਾਂਦੇ ਨੇ, ਜਿਹੜਾ ਗੁਰੂ ਨੂੰ ਹਿਰਦਾ ਪਿਆਰਾ ਲੱਗਣ ਲੱਗ ਜਾਂਦਾ ਹੈ, ਗੁਰੂ ਉਹਨੂੰ ਕੀ ਕਰਦੇ ਨੇ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ, ਉਹਨੂੰ ਨਾਮ ਜਪਣ ਦਾ ਸਮਾਂ ਬਖਸ਼ਿਸ਼ ਕਰ ਦਿੰਦੇ ਨੇ, ਮਨ ਦੇ ਵਿੱਚ ਇਹ ਭਾਵਨਾ ਪੈਦਾ ਕਰ ਦਿੰਦੇ ਨੇ ਕਿ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ, ਬਾਣੀ ਪੜ੍ਹਨ ਦਾ ਸਮਾਂ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕਿੰਨੇ ਪਿਆਰੇ ਬੋਲ ਹਨ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਹੋਇਆ ਹੈ। ਗੁਰੂ ਪਿਆਰੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹ ਸਾਰੇ ਮਾਰਗ ਦੱਸ ਦਿੱਤੇ ਹਨ, ਜਿਹੜੇ ਮਾਰਗ 'ਤੇ ਚੱਲਣ ਦੇ ਨਾਲ ਗੁਰੂ ਖੁਸ਼ ਹੋ ਜਾਣ। ਉਹ ਰਸਤਾ ਸਮਝਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ, ਗੁਰੂ ਦੀ ਖੁਸ਼ੀ ਕਿਵੇਂ ਮਿਲਣੀ ਹੈ, ਗੁਰੂ ਨੇ ਝੋਲੀ ਦੇ ਵਿੱਚ ਦਾਤ ਕਿਵੇਂ ਪਾਉਣੀ ਹੈ, ਕਿਹੜੇ ਕਾਰਜ ਕਰਨੇ ਪੈਣਗੇ, ਕੀ ਕਰਨਾ ਪਏਗਾ ਕਿ ਗੁਰੂ ਝੋਲੀ ਵਿੱਚ ਨਾਮ ਦੀ ਦਾਤ ਪਾ ਦੇਣ। ਮਨ ਦੀ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਉਂਕਿ ਇੱਥੇ ਤਾਂ ਇੱਕੋ ਹੀ ਇੱਕ ਭਾਂਡਾ ਚੱਲਦਾ ਹੈ, ਉਹ ਹੈ ਮਨ। ਮਨ ਰੂਪੀ ਭਾਂਡਾ ਜਿਹੜਾ ਹੈ ਨਾ, ਉਹ ਗੁਰੂ ਦੇ ਅੱਗੇ ਸਮਰਪਿਤ ਕਰਨਾ ਹੈ ਸੱਚੇ ਪਾਤਸ਼ਾਹ, ਕਿਉਂਕਿ ਬਾਣੀ 'ਚ ਲਿਖਿਆ ਹੈ ਨਾ, ਮਨ ਤੋਂ ਜੋਤ ਸਰੂਪ ਹੈ। ਇਹ ਤਾਂ ਨਹੀਂ ਲਿਖਿਆ ਤਨ ਤੋਂ ਜੋਤ ਸਰੂਪ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਗੁਰਮਤਿ ਰੰਗ, ਉਹ ਪਰਮਾਤਮਾ ਤੇਰੇ ਨਾਲ ਹੈ। ਹੁਣ ਇਹ ਅਵਸਥਾ ਕਿਵੇਂ ਪ੍ਰਾਪਤ ਹੋਏਗੀ, ਕਿਵੇਂ ਮਹਿਸੂਸ ਹੋਏਗਾ ਕਿ ਸਤਿਗੁਰੂ ਗੁਰ ਮੇਰੇ ਸੰਗ ਸਦਾ ਹੈ, ਕਿਹੜੇ ਕਰਮ ਕਰਨੇ ਪੈਣਗੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਦੋ ਰਸਤੇ ਹਨ, ਇੱਕ ਹੈ ਰਸਤਾ ਸੇਵਾ ਦਾ, ਦੂਸਰਾ ਰਸਤਾ ਹੈ ਸਿਮਰਨ ਦਾ। ਸੇਵਾ ਅਤੇ ਸਿਮਰਨ ਦੋਵੇਂ ਇੱਕੋ ਮਾਲਾ ਦੇ ਮੋਤੀ ਹਨ। ਇਹਨਾਂ ਸੇਵਾ ਦੇ ਮਾਰਗ 'ਤੇ ਚੱਲੇਗਾ ਸੁੱਖ ਮਿਲਣਗੇ,
ਸਿਮਰਨ ਦੇ ਮਾਰਗ 'ਤੇ ਚੱਲੇਗਾ ਸੁੱਖ ਮਿਲਣਗੇ, ਸੇਵਾ ਨਹੀਂ ਕਰੇਗਾ ਦੁੱਖ ਮਿਲਣਗੇ। ਸਿਮਰਨ ਨਹੀਂ ਕਰੇਗਾ ਦੁੱਖ ਤਾਂ ਹੈਗਾ ਹੀ ਨਹੀਂ। ਪਾਤਸ਼ਾਹ ਕਹਿੰਦੇ ਨੇ ਸੋਰਠ ਮਹੱਲਾ ਤੀਜਾ।

ਆ ਕੇ ਸੇਵਾ ਨਹੀਂ ਕਰਦੇ, ਬਹੁਤੇ ਦੁੱਖਾਂ ਦੇ ਵਿੱਚ ਜੀਵਨ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ। ਦੁੱਖ ਦੋ ਤਰ੍ਹਾਂ ਦੇ ਹਨ, ਇੱਕ ਤਨ ਦੇ ਦੁੱਖ ਹਨ, ਇੱਕ ਮਨ ਦੇ ਦੁੱਖ ਹਨ। ਤਨ ਦੇ ਦੁੱਖ ਹਨ ਰੋਗ ਬਿਮਾਰੀਆਂ, ਮਨ ਦੇ ਦੁੱਖ ਹਨ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਦੁਵੇਸ਼, ਇਹ ਮਨ ਦੇ ਦੁੱਖ ਹਨ। ਪਾਤਸ਼ਾਹ ਕਹਿੰਦੇ ਨੇ ਜੇ ਸੇਵਾ ਨਹੀਂ ਕਰੇਗਾ, ਤਨ ਨੂੰ ਵੀ ਰੋਗ ਲੱਗਣਗੇ, ਮਨ ਨੂੰ ਵੀ ਰੋਗ ਲੱਗਣਗੇ। ਮਨ ਵੀ ਰੋਗੀ ਹੋ ਜਾਏਗਾ, ਤਨ ਵੀ ਰੋਗੀ ਹੋ ਜਾਏਗਾ। ਤਨ ਦੇ ਰੋਗ, ਜਿਹਨੂੰ ਤਨ ਦੇ ਰੋਗ ਲੱਗ ਜਾਂਦੇ ਨੇ, ਕਿਵੇਂ ਵੇਖਿਆ ਹੈ ਨਾ, ਜਿਉਂ ਪੱਕਾ ਰੋਗੀ ਬਿਲ ਲਾਏ, ਕਿੱਦਾਂ ਬਿਲਲਾਪ ਕਰਦਾ ਹੈ ਤਨ ਦੇ ਰੋਗ। ਅਤੇ ਜਿਹਨੂੰ ਮਨ ਦੇ ਰੋਗ ਲੱਗ ਜਾਂਦੇ ਨੇ, ਮਨ ਦੇ ਰੋਗ ਇਸ ਆਤਮਾ ਨੂੰ 84 ਦੇ ਚੱਕਰਾਂ 'ਚ ਪਾ ਦਿੰਦੇ ਨੇ। ਜਿਵੇਂ ਤਨ ਦੇ ਰੋਗ ਹੋਸਪਿਟਲਾਂ ਦੇ ਚੱਕਰਾਂ ਵਿੱਚ ਬੰਦਾ ਪਿਆ ਰਹਿੰਦਾ ਹੈ, ਮਨ ਦੇ ਰੋਗ ਇਹਨੂੰ ਜੂਨਾਂ ਵਿੱਚ ਪਾ ਦਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਇੱਕੋ ਇੱਕ ਤਰੀਕਾ ਹੈ ਉਸ ਮਾਲਕ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੀ, ਕਿਹੜੀ? ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ। ਹੇ ਮੇਰੇ ਵਾਹਿਗੁਰੂ, ਅਸੀਂ ਦੀਨ ਹਾਂ, ਗਰੀਬ ਹਾਂ, ਤੂੰ ਦਾਤਾ ਹੈ, ਕੀ ਦੇ ਦਿਓ? ਸ਼ਬਦ ਦੀ ਦਾਤ ਦੇ ਦਿਓ, ਸ਼ਬਦੇ ਦੇ। ਸ਼ਬਦ ਦੀ ਦਾਤ ਕੀ ਹੈ? ਸ਼ਬਦ ਦੀ ਦਾਤ ਹੈ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਬਾਣੀ ਪੜ੍ਹਨੀ, ਇਹ ਹੈ ਸ਼ਬਦ ਦੀ ਦਾਤ। ਫਿਰ ਕੀ? ਬੁਝਾਈ, ਪਾਤਸ਼ਾਹ ਕਿਰਪਾ ਕਰ ਦਿਓ, ਸ਼ਬਦ ਦੀ ਦਾਤ ਦੇ ਦਿਓ, ਸ਼ਬਦ ਦੀ ਕਮਾਈ ਕਰਕੇ। ਇਹ ਵੀ ਇੱਕ ਰਹਿਮਤ ਹੈ ਆਪ ਜੀ ਦੀ, ਹਿਰਦੇ ਵਿੱਚੋਂ ਵਿਕਾਰਾਂ ਦੀ ਜਿਹੜੀ ਅੱਗ ਚੱਲ ਰਹੀ ਹੈ ਨਾ, ਮਹਾਰਾਜ ਉਹਨੂੰ ਬੁਝਾ ਦੇ।

ਹੁਣ ਹਿਰਦਾ ਪਰਮਾਤਮਾ ਦੇ ਮਾਰਗ 'ਤੇ ਚੱਲ ਪਿਆ ਅਤੇ ਅਰਦਾਸ, ਵਾਹਿਗੁਰੂ ਕਿਰਪਾ ਕਰਿਓ ਮਹਾਰਾਜ, ਸਤਿਗੁਰ ਦਾਤਾ ਮੇਲ ਮਿਲਾਓ ਮਹਾਰਾਜ, ਇਹ ਆਤਮਾ ਤੇਰਿਆਂ ਚਰਨਾਂ ਦੇ ਨਾਲ ਮਿਲਣਾ ਚਾਹੁੰਦੀ ਹੈ, ਕਿਉਂ ਵਿਛੜੀ ਹੋਈ ਹੈ ਨਾ, ਜਨਮਾਂ ਜਨਮਾਂ ਤੋਂ ਵਿਛੜੀ ਹੋਈ ਹੈ, ਅਤੇ ਮਨੁੱਖਾ ਜਨਮ ਮਿਲ ਗਿਆ ਮਾਲਕ ਨੂੰ ਮਿਲਣ ਦੇ ਲਈ। ਭਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਣੀ, ਇਹ ਸਮਾਂ ਮਿਲ ਗਿਆ ਅਤੇ ਅਰਦਾਸ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਬਸ ਦੋ ਮਾਰਗ ਹਨ, ਸੇਵਾ ਅਤੇ ਸਿਮਰਨ। ਇਹ ਦੋ ਰਸਤੇ ਹਨ। ਸੇਵਾ ਕਰਨ ਦੇ ਨਾਲ ਤਨ ਦੀ ਮੈਲ ਦੂਰ ਹੁੰਦੀ ਹੈ, ਸਿਮਰਨ ਕਰਨ ਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ। ਤਨ ਪਵਿੱਤਰ ਹੋ ਗਿਆ ਸੇਵਾ ਦੇ ਨਾਲ, ਮਨ ਪਵਿੱਤਰ ਹੋ ਗਿਆ ਸਿਮਰਨ ਦੇ ਨਾਲ। ਤਨ ਅਤੇ ਮਨ ਜਦੋਂ ਪਵਿੱਤਰ ਹੋ ਗਏ, ਫਿਰ ਕੀ ਹੁੰਦਾ ਹੈ, ਫਿਰ ਤਨ ਵੀ ਗੁਰੂ ਦੇ ਚਰਨਾਂ ਨਾਲ ਮਿਲ ਜਾਂਦਾ ਹੈ, ਮਨ ਵੀ ਮਿਲ ਜਾਂਦਾ ਹੈ। ਵਾਹਿਗੁਰੂ ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਤੇਰਾ ਨਾਮ ਹੀ ਸਹਾਰਾ ਹੈ।

ਇਹੋ ਜਿਹੇ ਖਿਆਲ ਆ ਰਹੇ ਨੇ ਜਿਨ੍ਹਾਂ ਖਿਆਲਾਂ ਦੇ ਨਾਲ ਤੇਰੀ ਸੁਰਤ ਨਿਰੰਕਾਰ ਨਾਲੋਂ ਟੁੱਟ ਜਾ ਰਹੀ, ਟੁੱਟਦੀ ਜਾ ਰਹੀ। ਜਦੋਂ ਨਾਮ ਦੀ ਦਾਤ ਮਿਲ ਗਈ, ਗੁਰੂ ਨੇ ਨਾਮ ਦੀ ਬਖਸ਼ਿਸ਼ ਕਰ ਦਿੱਤੀ, ਫਿਰ ਜਿਹੜੇ ਤੇਰੇ ਮਨ ਦੇ ਖਿਆਲ ਹਨ ਉਹ ਪਵਿੱਤਰ ਹੋ ਜਾਣਗੇ। ਗੁਰੂ ਉਹਨਾਂ ਖਿਆਲਾਂ ਨੂੰ ਮਾਰ ਦੇਣਗੇ। ਮਨਸਾ ਮਾਰ ਦੁਬਦਾ ਸਹਿਜ ਸੁਮਾਣੀ, ਸਾਰੀਆਂ ਦੁਬਦਾਵਾਂ ਦੂਰ ਹੋ ਜਾਣਗੀਆਂ, ਸਹਿਜ ਦੀ ਅਵਸਥਾ ਬਣ ਜਾਵੇਗੀ। ਕਦੋਂ? ਪਾਇਆ ਨਾਮ ਹੈ ਅਪਾਰ। ਜਿਨ੍ਹਾਂ ਦੀ ਝੋਲੀ ਦੇ ਵਿੱਚ ਨਾਮ ਦੀ ਦਾਤ ਪੈ ਗਈ, ਉਹਨਾਂ ਦੇ ਮਨ ਦੇ ਖਿਆਲ ਵੀ ਪਵਿੱਤਰ ਹੋ ਗਏ। ਅਤੇ ਜੇ ਮਨ ਦੇ ਖਿਆਲ ਪਵਿੱਤਰ ਨਹੀਂ ਹੋਏ, ਇਹਦਾ ਮਤਲਬ ਹਜੇ ਕੀ ਹੈ? ਇਹਦਾ ਮਤਲਬ ਹੈ, ਨਾਮ ਦੀ ਦਾਤ ਤਾਂ ਗੁਰੂ ਨੇ ਪਾ ਦਿੱਤੀ, ਪਰ ਨਾਮ ਦੀ ਕਮਾਈ ਨਹੀਂ ਕਰ ਰਿਹਾ।

ਪਾਤਸ਼ਾਹ ਕਹਿੰਦੇ ਨੇ ਜਦੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ, ਨਾਮ ਰੂਪੀ ਰਸ ਨੂੰ ਚੱਖਣਾ ਸ਼ੁਰੂ ਕਰ ਦਿੱਤਾ, ਫਿਰ ਹੋਇਆ ਕੀ? ਪਾਤਸ਼ਾਹ ਕਹਿੰਦੇ ਨੇ ਮਨ ਨਿਰਮਲ ਹੋ ਗਿਆ, ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਅੰਦਰੋਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ, ਮਨ ਸਾ ਸਾ ਸਮਾਣੀ। ਫਿਰ ਇਸ ਮਨ ਨੂੰ ਜਿਹੜਾ ਕੂੜ ਹੈ ਉਹ ਦੂਰ ਰਹਿੰਦਾ ਹੈ, ਫਿਰ ਕੂੜ ਨੇੜੇ ਨਹੀਂ ਆਉਂਦਾ, ਵਿਕਾਰ ਨੇੜੇ ਨਹੀਂ ਆਉਂਦੇ। ਉਹਨੂੰ ਕਹਿੰਦੇ ਨੇ ਹਰ ਰਸ ਚਾਖ ਮਨ ਨਿਰਮਲ ਹੋਵਾ। ਜਦੋਂ ਮਨ ਨਿਰਮਲ ਹੋ ਗਿਆ, ਕਿਲਵੇ ਕਾਟਣ ਹਾਰਾ, ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਤੇਰੇ ਕੀਤੇ ਹੋਏ ਜ਼ਿੰਦਗੀ ਦੇ ਸਾਰੇ ਪਾਪ ਕੱਟਣ ਹਾਰਾ।

ਸ਼ਬਦ ਮਰੋ ਕੀ ਭਾਵ ਹੈ? ਪਾਤਸ਼ਾਹ ਕਹਿੰਦੇ ਨੇ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਵਿਕਾਰਾਂ ਨੂੰ ਮਾਰ ਦੇ, ਹੰਕਾਰ ਨੂੰ ਮਾਰ ਦੇ। ਇਹਨੂੰ ਕਹਿੰਦੇ ਨੇ ਸ਼ਬਦ ਦੀ ਕਮਾਈ ਕਰਨੀ ਅਤੇ ਅੰਦਰੋਂ ਆਪਣਾ ਆਪਾ ਖਤਮ ਕਰ ਦੇਣਾ। ਕਬੀਰ, ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਿੱਦਣ ਭਗਤ ਕਬੀਰ ਜੀ ਉਸ ਨਿਰੰਕਾਰ ਦੇ ਚਰਨਾਂ ਨਾਲ ਜੁੜ ਗਏ ਅਤੇ ਜੁੜੇ ਅਤੇ ਕਹਿ ਦਿੱਤਾ, ਰੱਬਾ ਸਾਰਾ ਕੁਛ ਤੇਰਾ ਹੀ ਹੈ, ਮੇਰਾ ਕੁਛ ਨਹੀਂ ਹੈ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ। ਇਹਨੂੰ ਕਹਿੰਦੇ ਨੇ ਸ਼ਬਦ ਦੇ ਵਿੱਚ, ਸ਼ਬਦ ਦੀ ਕਮਾਈ ਕਰਕੇ ਸ਼ਬਦ ਦੇ ਵਿੱਚ ਹੀ ਲੀਨ ਹੋ ਜਾਣਾ, ਆਪਣਾ ਆਪਾ ਸਮਰਪਿਤ ਕਰ ਦੇਣਾ ਗੁਰੂ ਨੂੰ। ਸ਼ਬਦ ਮਰੋ ਫਿਰ ਜੀਵੋ ਸਦ ਹੀ। ਜਿਹੜੇ ਸ਼ਬਦ ਦੀ ਕਮਾਈ ਕਰਦੇ ਨੇ ਉਹ ਸਦਾ ਹੀ ਜਿਉਂਦੇ ਨੇ। ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਚਰਖੜੀਆਂ 'ਤੇ ਚੜ ਗਏ। ਕਿਹੜਾ ਉਹ, ਕਿਹੜੀ ਉਹ ਪਾਵਰ ਸੀ ਜਿਹੜੀ ਚਰਖੜੀਆਂ 'ਤੇ ਚੜਿਆਂ ਨੂੰ ਵੀ ਕਹਿ ਰਹੀ ਸੀ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ। ਸੀਸ 'ਤੇ ਆਰਾ ਚੱਲ ਰਿਹਾ ਸੀ, ਨਾਲ ਸ਼ਬਦ ਚੱਲ ਰਿਹਾ ਸੀ। ਆਰੇ ਦਾ ਦੁੱਖ, ਆਰੇ ਦੇ ਦੁੱਖ ਅੱਗੇ ਸ਼ਬਦ ਜਦੋਂ ਬਾਣੀ ਪੜ੍ਹਨੀ ਸ਼ੁਰੂ ਕੀਤੀ, ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ, ਆਰੇ ਦਾ ਦੁੱਖ ਫਿਰ ਦੁੱਖ ਨਹੀਂ ਸੀ ਲੱਗਦਾ। ਤਾਂ ਫਿਰ ਮਰਨ ਨਾ, ਅਮਰ ਹੋ ਗਏ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ। ਔਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਅਮਰ ਹੋਣਾ ਚਾਹੁੰਦਾ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ। ਤਾਂ ਫਿਰ ਮਰਨ ਨਾ ਹੋਈ, ਇਸ ਤੋਂ ਕੀ ਭਾਵ ਹੈ? ਮੁਕਤ ਹੋ ਜਾਏਗਾ। ਮੁਕਤੀ ਦੇ ਮਾਰਗ 'ਤੇ ਚੱਲਣ ਲਈ ਸ਼ਬਦ ਦੀ ਕਮਾਈ ਕਰਨੀ ਪਏਗੀ। ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਸਬਦੇ ਪਾਵੇ ਕੋਈ। ਗੁਰੂ ਦਾ ਨਾਮ ਬੜਾ ਮਿੱਠਾ ਹੈ। ਵਿਰਲੇ ਹਿਰਦੇ ਹਨ ਜਿਨ੍ਹਾਂ

ਗੁਰੂ ਨੇ ਆਪਣੇ ਚਰਨਾਂ ਵਿੱਚ ਬੈਠਣ ਦੇ ਸਮੇਂ ਦੀ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਜਿਹੜਾ ਉਹਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਨਾ, ਉਹਨੂੰ ਅੰਮ੍ਰਿਤ ਵੇਲੇ ਠਾਲ ਲੈਂਦੇ ਨੇ। ਜਿਹੜਾ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ, ਉਹਨੂੰ ਕਹਿੰਦੇ ਨੇ ਉੱਠ ਇਸ਼ਨਾਨ ਕਰ, ਆ ਜਾ ਮੇਰੇ ਕੋਲ, ਆ ਜਾ ਮੈਂ ਤੈਨੂੰ ਯਾਦ ਕਰ ਰਿਹਾ। ਅਤੇ ਜਿਹੜਾ ਉਹਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਉਹਨੂੰ ਚਰਨਾਂ ਵਿੱਚ ਬੈਠਣ ਦਾ ਸਮਾਂ ਦੇ ਦਿੰਦੇ ਨੇ। ਅਤੇ ਜਿਹੜਾ ਉਹਨੂੰ ਚੰਗਾ ਨਹੀਂ ਲੱਗਦਾ, ਉਹਦੇ ਮਨ ਦੇ ਵਿੱਚ ਇਹ ਖਿਆਲ ਪੈਦਾ ਕਰ ਦਿੰਦੇ ਨੇ, ਚੱਲੀਏ ਭਾਈ, ਬੈਠਣ ਦਾ ਸਮਾਂ ਵੀ ਨਹੀਂ ਦਿੰਦੇ। ਪਾਤਸ਼ਾਹ ਕਹਿੰਦੇ ਨੇ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰ ਗਏ ਜਾਪੇ ਸੇ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਬਾਣੀ ਪੜ੍ਹੀ, ਉਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਸੁਖੀ ਰਹਿੰਦੇ ਨੇ, ਅਤੇ ਜਦੋਂ ਸੰਸਾਰ ਤੋਂ ਜਾਂਦੇ ਨੇ, ਉਹਨਾਂ ਨੂੰ ਸੱਚੀ ਦਰਗਾਹ ਦੇ ਵਿੱਚ ਉਸ ਪਰਮਾਤਮਾ ਦੇ ਚਰਨਾਂ ਵਿੱਚ, ਜਿਹੜੇ ਇੱਥੇ ਮਾਲਕ ਦੇ ਚਰਨਾਂ ਵਿੱਚ ਆ ਕੇ ਬਹਿ ਗਏ, ਅੱਗੇ ਸੱਚੀ ਦਰਗਾਹ ਦੇ ਵਿੱਚ ਵੀ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਨੂੰ ਬੈਠਣ ਦਾ ਸਮਾਂ ਮਿਲ ਜਾਂਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਰਸਨਾ ਤੋਂ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨ ਅਰਦਾਸ ਹੈ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਸਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੂੰ ਦਿਆਖੈ ਲੱਖ ਕਰੋੜ, ਸੱਚੈ ਸਭ ਤਾਣ ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹਾ, ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹਾ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ, ਮਹੱਲਾ ਪਹਿਲਾ।
1: ਵੱਡੀ ਵੱਡੀ ਤੇ ਵੱਡਾ ਨਾਂ, ਵੱਡੀ ਵੱਡੀ ਤੇ ਸੱਚ ਨਿਆ, ਵੱਡੀ ਵੱਡੀ ਜਨੇ ਤਿਲਸਾਂ, ਵੱਡੀ ਵੱਡੀ ਜਾਣੇ ਨਾ, ਵੱਡੀ ਵੱਡੀ ਬੁੱਧੀ ਸੁਭਾਅ, ਵੱਡੀ ਵੱਡੀ ਤੇ ਪੁੱਛਣਾ ਦਾਤ, ਵੱਡੀ ਵੱਡੀ ਜਾ ਪਿਆ ਨਾਨਕ ਨਾਨਕ ਸਿੰਘ ਜਾਏ, ਕੀਤਾ ਕਰਨਾ ਸਰੂਰ ਦੇ ਮਹਾਨਾ ਦੂਜਾ,
0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਵਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ

ਉਭਉ ਤੇ ਜਨਮ ਭ੍ਰਮਿਆ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰੁ ਜੀ ਵਰਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰੁ ਮਿਲੇ ਸਜ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸਜ ਬੁਝਾਇਆ।

0: ਕਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਹਿਗੁਰੂ ਤੇਰੇ ਨਿਤਨ ਗੁਰ ਪੈਰ ਹਲਾਂ ਫੇਰੋਂ ਸੇ ਜੁੜ ਰਹਾ ਤੁਹਾਡੇ ਬਾਰੇ ਵਿਖੇ ਲੋਕ

ਹੋਮਜ ਗਇਆ ਹੋਮਜ ਸਚਿਆਰ ਕੁੜਿਆਰ ਹੋਮਜ ਪਾਪ ਪੁੰਨ ਵਿਚਾਰ ਹੋਮਜ ਨਰਕ ਸੁਰਗ ਉਤਾਰ ਹੋਮਜ ਹੱਸੈ ਹੋਮਜ ਰੋਵੈ ਹੋਮਜ ਭਰੀਐ ਹੋਮਜ ਤੋਵੈ ਹੋਮਜ ਜਾਤੀ ਜਿਨ ਸਿੱਖ ਹੋਵੈ ਹੋਮਜ ਮੂਰਖ ਹੋਮਜ ਸਿਆਣਾ।

0: ਖੰਡਾ ਵਰ ਭੰਡਾ ਅੰਡਰ ਜੇ ਰਾਜੁਤ ਪੁਜਾ ਖਾਣੀ ਸੇਤ ਜਾਹਾ ਸੋਭਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਹਾਂ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣੀ ਪਹਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਨਾ ਪੁੰਨਾ ਪ੍ਰਵਾਣੀ ਲੱਖ ਤਪੂਰ ਤੀਰਥਾਂ ਸਹਿਦੁਬ ਬਾਣ ਲੱਖ ਸੁਰਤਨ ਸੰਗਰਾਣ ਮੇ ਛੁੱਟੀ ਪਰਾਣ ਲੱਖ ਸਿੱਧ ਲੱਗਿਆ ਧਿਆਨ ਭੜੀਏ ਪਾਠ ਪ੍ਰਾਣ ਕਰਦੇ ਕਰਨਾ ਕੀਆ ਲਿਖਿਆ ਨਿਦਾਨ ਨਾਨਕ ਮਤੀ ਮਿੱਥਿਆ ਕਰਮ ਸਦਾ ਨਿਸ਼ਾਨ ਪੌੜੀ
2: ਸੱਚਾ ਸਾਹਿਬ ਏਕ ਤੂ ਜਿਨ ਸੱਚੋ ਸਜ ਵਰਤਾਇਆ ਜਿਸ ਤੂੰ ਦੇਹ ਜਿਸ ਮਿਲੈ ਸੱਚ ਤਤਨੀ ਸੱਚ ਕਮਾਇਆ

ਦਾਨਮ ਹਿੰਡਾ ਤਲੀ ਖਾਕ ਜੁਮਲੈ ਤਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨਾ ਰੱਖ ਕੇ ਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੁੜਕਣਾ ਦੀ ਪਾਈਐ ਮਤ

ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ, ਜਿਨ ਕੀ ਲਿਖੈ ਪਤ ਪਵੈ, ਚੰਗੇ ਸਹੀ ਕੇ ਪੌੜੀ ਧੁਰ ਕਰਮ, ਜਿਨਾ ਕਿ ਦੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ, ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਦੁੱਧ ਵੇਖੀ ਜਗਤੇ ਉਪਾਇਆ, ਇੱਕ ਨਾ ਨੂੰ ਤੂੰ ਮੇਲ ਲਹਿ ਕਾਪੋ ਦੁੱਧ ਖੁਆਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ।

ਸੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ, ਉਹ ਜਾਤ ਮੈਂ ਜੋਤ ਜੋਤ ਮੈਂ ਜਾਤਾ, ਕਲ ਕਲਾਂ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਵਤ।

ਗੰਢੀ ਸਤਵਟ ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸੁਮਾਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ

0: ਸਜਿਆ ਸੋਏ ਪੌੜੀ
1: ਤੁਰੇ ਪਲਾਣੇ ਪੌਣ ਵੇ ਘਰ ਹਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਉਂਦੇ ਹਰ ਪੂਜਨ ਨਾਹੀਂ ਹਾਰਿਆ।

ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾਂ ਸੋਤਕ ਨਾਹੀਂ ਪੌੜੀ ਸਤਿਗੁਰੂ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨਦਰੀ ਆਈਆਂ ਜਦ ਸਭਾਣਾ ਤਾਂ ਮਨ ਵਸਾਈਆਂ ਕਰੋ ਹੁਕਮ ਮਸਤ ਗਾਦ ਤਾਰ ਵਿੱਚੋਂ ਮਾਰ ਕੱਢੀਆਂ ਬੁਰੇ

0: ਜਿਤ ਮੁਕਸਦਾ ਸਲਾਹੀਏ ਭਾਗਾਂ ਰਤੀ ਤਾਰ ਨਾਨਕ ਤਿਮ ਕੁਜਲੇ ਸੱਚੇ ਦਰਬਾਰ ਪੌੜੀ।
1: ਸਭ ਕੋ ਆਖੈ ਆਪਣਾ ਜਿਸ ਨਾਹੀਂ ਸੋਚਣ ਕੱਢੀਐ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ।

ਨਾਵੇ ਤੁਰਨਾ ਮਹਿਲ ਦਿਨ ਪਟ ਅੰਦਰ ਬਾਹਰ ਗੁਦੜ ਤੇ ਪਰੇ ਸੰਸਾਰ ਤੇਰੇ ਨੇਹੋਂ ਲੱਗਾ ਰੱਬ ਸਿੱਤੀ ਦੇਖਣੀ ਵਿਚਾਰ ਰੰਗ ਅਸੀ ਰੰਗ ਰੂਪ ਚੁੱਪੀ ਕਰ ਜਾਏ ਪ੍ਰਵਾਹ ਨਾ ਕਿਸੇ ਤੇਰੀ ਬਾਤ ਸੱਚੇ ਨਾ ਦਰਬਾਰ ਗੁਰਦ ਮੁੰਗਾ ਜਬ

ਦੇਖ ਹੈ ਕੀਤਾ ਆਪਣਾ ਧਰਕ ਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੁ ਵਿਸਾਰੀ ਐ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦੱਸੇ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੈ ਧਾਏ ਸਭ ਥਾਈਂ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਦੇਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਕੇ ਹਜ਼ੂਰ।

ਗਿਆ। ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈ ਕੜਾ ਪ੍ਰਸ਼ਾਦ।

ਹੋਵੇ। ਜੋ ਜੀ ਸਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਦਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ। ਸਤਿਗੁਰੂ ਜੀ ਆਪ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਕੋਸ਼ਿਸ਼ ਕਰਨੀ। ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ। ਸਤਿਗੁਰੂ ਜੀ ਜੋ ਆਪ ਜੀ ਦੇ ਲੰਗਰ ਹਾਲ ਦੇ ਵਿੱਚ ਵਿਘਨ ਰੁਕਾਵਟਾਂ ਆ ਰਹੀਆਂ ਹਨ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,